ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਹੇ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਜ ਸਨਾਦਰਾ, ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋਂ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਾਓ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਹ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਮਨ ਖਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ,

ਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਆਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਕਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਹੋਈ। ਤੁਧ ਆਪੇ ਸਿਰਜ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਹਿ

ਆਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਾਂ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤਦ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝੀ ਮਾਹ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਯੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦੀ ਆਖ ਵਖਾਣ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰ ਵਰਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋ ਪਗਨੈ ਚਾਲੈ, ਹਮ ਦੇਖਾਂ ਤਹ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਹਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਰਹਾਉ ਜਪ ਤਪ ਸੰਜ

ਕਮੋਹੇ ਮਨ ਕਰਮ ਬਚਨ ਵਿਚਾਰ ਛਾ ਪਾਈ ਮੈਂ ਨਾ ਅਗਨਿਸ਼ ਪ੍ਰਥਮ ਮਨਾਉ ਕਿਸ਼ਨ ਵਿਸ਼ਨੂ ਕਬੂ ਨ ਧਿਆਉ ਕਾਨ ਸੁਣੈ ਪਹਿਚਾਨ ਨਾ ਤਨਸਾਉ ਲਿਬਲਾਗੀ ਮੋਰੀ ਪਗੇ ਨਸਾਉ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਬ੍ਰਤ ਪਰੀਐ ਚੌਨ ਚੌਨ ਸਤਰੁ ਹਮਾਰੇ ਮਰੀਐ ਤੇਗ ਤੇਗ ਜਗ ਮੈਂ ਦਉ ਚੱਲੈ ਰਾਖਾ ਮੋਹਿ ਔਰ ਨਾ ਦਲੈ ਤੁਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂ ਕੋਇ ਕਬਲੇ ਹੋ ਸੁਧਾਰੋ ਕਵਿਵਾਜ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਬਾਜ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਜਨ ਗਹ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੂਰ ਜਰੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚਾ ਪਾਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾਡ ਬਦੀ ਪ੍ਰਥਮ ਸੁਖਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਾਰ ਸਤਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ

ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਮਨ ਆਈਆਂ, ਸ਼ਬਦ ਉਥਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ,

ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨ ਆਏ ਵਸਿਆ, ਜਨਿਸ਼ਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਬਰਬੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਤਰਾ ਗੁਰਧਾਰੋ, ਤਮ ਸੰਸਾਰ

ਆਪੇ ਤਰਸ ਪਏ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪਾਉੜੀ, ਤਿੱਥੈ ਤੂੰ ਸਮਰਾ।

ਛੱਡ ਜਾਹੇ ਭਉ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਗੋਇ ਨਾ ਜਾਹੇ ਜੇ ਆਵੈ ਤੁਧ ਆਹੇ ਸਰੂਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇ ਵਾਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਹੀ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਵਾ ਆਪ ਦਇਆਲ ਮਨੋਨਾ ਵਿਸਾਰਿਅਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ ਸਾਖ ਦੇ ਨਿੰਦਕ ਦੁਸ਼ਟ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਬਹਿਰਦਾਸ।

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹੀ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਾਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰੇ ਦੀਵਾਨਾਂ ਦੀ ਦੀਵਾਨਾਂ ਆਰੰਭਤਾ ਵਿੱਚ ਆਪ ਜੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਨਾ ਕਿ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਤ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੇ ਦਾਤਾ ਬਖਸ਼ਿਆ ਸੰਜੇ ਸਿੰਘ ਰੰਧਾਵਾ ਅਮ੍ਰਿਤਾ ਰੰਧਾਵਾ ਜੇਠਾ ਰੰਧਾਵਾ ਨੂੰ ਕਾਰੋਬਾਰ ਵਾਧੇ ਵਰਤ ਲਈ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਹਨ ਗੁਰਵਿੰਦਰ ਸਿੰਘ ਰਵਿੰਦਰ ਕੋਲ ਆਪਣੇ ਬੇਟੇ ਹਰਸ਼ਦੀਪ ਸਿੰਘ ਦੇ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਨ ਕਿਰਪਾ ਕਰਨੀ ਪਰਿਵਾਰ ਦੀ ਬੇਨਤੀ ਅੰਮ੍ਰਿਤਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਕੇ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਸੰਗਤ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ।

सतगुर प्रसाद मानस जन्म दुलंब गुरमुख पाया मन तन हुए चुलंब जे

ਸਤ ਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸਹੇ ਮਨ ਮਾਹੇ ਸਹਿਜੇ ਰਸ ਰਸਾਇ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਤ ਮਾਨਾ ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸੁਣ ਸਰਵਣ ਕੀਤੇ ਹਨ ਆਮ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ।

ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ, 9 ਅਕਤੂਬਰ ਨੂੰ ਇਸੇ ਖੁਸ਼ੀਆਂ ਸੰਬੰਧਵਾਨ ਸਜਣਗੇ। ਵਿਸ਼ੇਸ਼ ਤੌਰ 'ਤੇ ਸ਼ੁੱਕਰਵਾਰ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਹੈ, ਇਸੇ ਤਰ੍ਹਾਂ ਹੀ ਪ੍ਰਕਾਸ਼ ਹਰ ਸਾਲ ਦੀ ਤਰ੍ਹਾਂ ਹੋਏਗਾ। 3 ਵਜੇ ਤੋਂ ਲੈ ਕੇ ਲਗਭਗ 5 ਵਜੇ ਤੱਕ ਸਿਮਰਨ ਹੋਣਗੇ, 4 ਤੋਂ 5 ਦਾ ਸਿਮਰਨ ਕੀਰਤਨ ਰੂਪ 'ਚ ਹੋਣਗੇ। 5 ਵਜੇ ਸ੍ਰੀ ਆਸਾ ਵਿਹਾਰ ਕੀਰਤਨ ਪ੍ਰਾਰੰਭ ਹੋ ਜਾਣਗੇ ਸ੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ, ਅਤੇ 6:45 ਗੁਰੂ ਮਹਾਰਾਜ ਪ੍ਰਕਾਸ਼ ਆਉਣਗੇ, ਫੁੱਲਾਂ ਦੀ ਵਰਖਾ ਹੋਵੇਗੀ, ਸਵੱਈਏ ਪੜ੍ਹੇ ਜਾਣਗੇ। ਆਪ ਜੀ ਨੇ ਵੱਧ ਤੋਂ ਵੱਧ ਆਉਣ ਵਾਲੇ ਸ਼ੁੱਕਰਵਾਰ ਨੂੰ ਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਉਹਨਾਂ ਦੀ ਖੁਸ਼ੀਆਂ ਵਿੱਚ ਹਾਜ਼ਰੀਆਂ ਭਰਨੀਆਂ ਜੀ। ਅਤੇ ਇਸੇ ਖੁਸ਼ੀਆਂ ਸੰਬੰਧ ਵਿੱਚ ਹੀ ਬੁੱਧਵਾਰ ਨੂੰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾਵਾਂ, 5 ਵਜੇ ਤੋਂ ਲੈ ਕੇ ਸ਼ਾਮ ਕੀਰਤਨ ਦਰਬਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ ਦੇ ਖੁਸ਼ੀਆਂ ਸੰਬੰਧ ਸਜਣਗੇ। ਆਪ ਨੂੰ ਸਵੇਰੇ ਸ਼ਾਮ ਦੁਆਰਾ ਹਾਜ਼ਰ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਅਤੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਨ ਛਿੰਛਰਵਾਸ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗੰਮ ਮਿਤਿ ਅਪਰੰਪਰ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ

साहिब जी मेरा मनो मेरा मन

ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ। ਆਦਿ ਪੁਰਖ ਇੱਕ ਚਲਤ ਦਿਖਾਇਆ, ਜਹਿ ਦੇਖਾ ਤਹਿ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 437 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਪਜ਼ੀਰ ਮਕੀਨੋ ਮਕਾਨ ਜ਼ਮੀਨੋ ਜਮਾ ਪੀਰਾਨ ਪੀਰ ਦਸਤਗੀਰ ਮੁਰਸ਼ਦੁਲ ਆਲਮੀਨ ਜਾਹਰ ਪੀਰ ਜਗਤ ਗੁਰ ਬਾਬਾ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ, ਭਈ ਗਲਾਨ ਜਗਤ ਵਿੱਚ ਚਾਰ ਵਰਨ ਚਾਰ ਆਸ਼ਰਮ ਉਪਾਏ। ਜਿਸ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਨੇ ਇੱਕੋ ਜਿਹੀ ਸ੍ਰਿਸ਼ਟੀ ਪੈਦਾ ਕੀਤੀ ਸੀ, ਉਹਦੇ ਹੁਕਮ ਤੋਂ ਉਲਟ ਹੋ ਕੇ ਇਸ ਸੰਸਾਰ ਨੂੰ ਇੱਕ ਤਰਫ ਨੇ ਅੱਠ ਹਿੱਸਿਆਂ ਚ ਵੰਡ ਦਿੱਤਾ। ਚਾਰ ਵਾਸ਼ਨ ਵਰਨ ਪੈਦਾ ਕਰਤੇ, ਚਾਰ ਆਸ਼ਰਮ ਪੈਦਾ ਕਰਤੇ। ਦਸ ਨਾਮ ਸੰਨਿਆਸੀਆਂ ਜੋਗੀ ਪਾਰਾਂ ਪੰਥ ਚਲਾਏ। ਇੱਕ ਤਾਂ ਸੰਨਿਆਸੀ ਸੀ, ਸੰਨਿਆਸੀਆਂ ਨੇ ਆਪਣੇ ਚ ਵੱਡੇ ਛੋਟੇ ਕਰਦੇ। ਵੱਡਾ ਜਿਹੜਾ ਸੀਗਾ ਉਹ ਹਉਮੈ ਦਾ ਸ਼ਿਕਾਰ ਸੀ ਕਿ ਮੈਂ ਵੱਡਾ ਹਾਂ, ਛੋਟਾ ਹੀਨਤਾ ਵਿੱਚ ਸੀ। ਜੋਗੀਆਂ ਨੇ ਆਪਣੇ ਹੀ ਬਾਰਾਂ ਹਿੱਸੇ ਕਰਦੇ, ਬਾਰਾਂ ਹਿੱਸਿਆਂ ਚ ਵੰਡਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜੋਗੀਆਂ ਨੂੰ ਜੋ ਸਮਝਾਇਆ ਉਹਨੂੰ ਜਪ ਜੀ ਸਾਹਿਬ ਜੀ ਫਰਮਾਇਆ ਕਿ ਜੋਗੀ ਕਹਿਣ ਲੱਗੇ ਸਾਡਾ ਆਈ ਪੰਥ, ਅਸੀਂ ਵੱਡਿਆਂ ਇਹ ਹਉਮੈ ਦੇ ਸ਼ਿਕਾਰ ਸੀ, ਤੇ ਸਤਿਗੁਰ ਸਾਹਿਬ ਜੀ ਨੇ ਇਸ ਫਰਮਾਨ ਚ ਜ਼ਿਕਰ ਕੀਤਾ ਹੈ ਕਿ ਜਿੰਨੇ ਜਦੋਂ ਗੁਰੂ ਨਾਨਕ ਕੋਲ ਆਇਆ ਉਦੋਂ ਸਮਝ ਆਇਆ ਕਿ ਹਉਮੈ ਨਾਲ ਨਹੀਂ ਪੈਣੀ। ਤਾਂ ਹੀ ਜਪਜੀਆ ਸੁਣਾਇਆ ਕਿ ਆਈ ਪੰਥੀ ਸਗਲ ਜਮਾਤੀ, ਤੂੰ ਕਾਮਯਾਬ ਉਦੋਂ ਹੋਏਗਾ ਜਦੋਂ ਸਾਰਿਆਂ ਨੂੰ ਵੱਡਾ ਸਮਝੇਗਾ। ਦਸ ਨਾਮ ਸੰਨਿਆਸੀਆਂ ਜੋਗੀ ਬਾਰਾਂ ਪੰਥ ਚਲਾਏ, ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ। ਬ੍ਰਾਹਮਣ ਨੇ ਇੱਕ ਦੂਜੇ ਦੇ ਕਿਤਾਬ ਵੇਦ ਲਿਖਤੇ, ਇੱਕ ਦੂਜੇ ਦੇ ਉਲਟ, ਦੂਜਾ ਦੂਜੇ ਦੇ ਉਲਟ, ਆਪਸ ਵਿੱਚ ਮਨੁੱਖਤਾ ਦੀ ਝਗੜੀ, ਮਜ਼ਹਬਾਂ ਦੇ ਝਗੜੇ ਪਾ ਦਿੱਤੇ। ਹੋਰ ਉੱਠੇ ਤੰਤ ਮੰਤਰ ਸੈਨਾ ਕਰਾਮਾਤ ਕਾਲਕ ਲਫਟਾਏ, ਜੰਤਰ ਤੰਤਰ ਮੰਤਰ ਦੇਤੇ ਕਰਾਮਾਤਾ ਸੁਣਾ ਦਿੱਤੀਆਂ।
ਇੱਕ ਗੱਲ ਨੋਟ ਕਰਿਓ, ਜੇ ਅਸੀਂ ਇਹ ਆਖੀਏ ਨੇ ਗੁਰੂ ਨਾਨਕ ਸਾਹਿਬ ਕੋਲ ਕਰਾਮਾਤ ਸੀ ਤੇ ਅਸੀਂ ਉਹਨਾਂ ਨੂੰ ਛੋਟੇ ਕਰ ਰਹੇ ਹਾਂ। ਕਰਾਮਾਤ ਜਿਹੜੀ ਏ ਉਹ ਦੋ ਨੰਬਰ ਦੇ ਵਿਅਕਤੀ ਕੋਲੇ ਹੁੰਦੀ, ਇੱਕ ਨੰਬਰ ਦੇ ਕੋਲ ਮੁਅੱਜ਼ਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਕੋਲੇ ਭਾਈ ਗੁਰਦਾਸ ਜੀ ਨੇ ਸਿੱਖ ਸਿੱਧਾਂ ਨੂੰ ਆਖਿਆ ਸੀ, ਵਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ। ਤੇ ਜਿਹੜਾ ਨਾਮ ਹੈ ਨਾ ਉਹਦੇ ਵਿੱਚ ਪਤਾ ਨਹੀਂ ਕਰਾਮਾਤਾਂ ਦੇ ਸਮੁੰਦਰ ਪਏ ਨੇ, ਮੁਅੱਜ਼ਿਆਂ ਦੇ, ਇਸਤਰਾਜ ਦੇ, ਮਨੌਤ ਦੇ, ਪਤਾ ਨਹੀਂ ਕਿੰਨੀਆਂ ਬੇਅੰਤ ਬਖਸ਼ੀਆਂ ਪਈਆਂ ਨੇ। ਉਹਨਾਂ ਨੇ ਤੰਤਰ ਮੰਤਰ ਦੇ ਤੇ ਵੀ ਆਹ ਤੰਤਰ ਨਾਲ ਤੂੰ ਫਲਾਣੇ ਨੂੰ ਮਾਰ ਦੇਗਾ, ਆਹ ਤੰਤਰ ਨਾਲ ਫਲਾਣੇ ਨੂੰ ਫੇਲ ਕਰ ਦੇਗਾ। ਮਨ ਦਾ ਟਿਕਾ ਜਿਹੜਾ ਕਿਸੇ ਦਾ ਹੈ ਹੀ ਨਹੀਂ ਸੀ। ਕਲਯੁਗ ਅੰਦਰ ਭਰਮ ਭਰਾਏ, ਚੁਣੀਆਂ ਨੂੰ ਭਰਮਾਂ ਚ ਪਾ ਦਿੱਤਾ, ਲੋਕ ਭਰਮਾਂ ਚ ਪੈ ਗਏ। ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆਂ ਤੇ ਆ ਕੇ ਲੋਕਾਂ ਨੂੰ ਭਰਮਾਂ ਚੋਂ ਕੱਢਿਆ, ਊਚ ਨੀਚ ਚੋਂ ਕੱਢ ਕੇ ਆਖਿਆ ਇੱਕ ਤੇ। ਜੇ ਕੋਈ ਵੱਡਾ ਵੀ ਹੋ ਗਿਆ ਸੀ ਉਹਦੇ ਮਨ ਦਾ ਟਿਕਾ ਨਹੀਂ ਹੈ ਸੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਲਾਹੌਰ ਆਏ ਤੇ ਉਸ ਵੇਲੇ ਦੁਨੀ ਚੰਦ ਸਰਾਧ ਕਰਾ ਰਿਹਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਵੀ ਸੱਦਿਆ। ਜਦੋਂ ਉਹਦੇ ਘਰ ਦੇ ਕੋਲ ਗਏ ਤੇ ਝੰਡੇ ਝੂਲਣ ਪਏ, ਪੁੱਛਿਆ ਵੀ ਇਹ ਝੰਡੇ ਕਾਹਦੇ ਨੇ? ਆਖਿਆ ਮਹਾਰਾਜ ਇਹ ਜਿਹੜਾ ਲੱਖਪਤੀ ਹੋਵੇ ਉਹਦਾ ਇੱਕ ਝੰਡਾ ਹੁੰਦਾ, ਇਹਦੇ ਕੋਲ 7 ਲੱਖ ਨੇ, ਇਹਦੇ 7 ਝੰਡੇ ਝੂਲਦੇ ਪਏ। ਸਤਿਗੁਰੂ ਸਾਹਿਬ ਜੀ ਨੇ ਉੱਥੇ ਪਹਿਲਾਂ ਸਮਝਾਇਆ ਵੀ ਤੂੰ ਕੰਮ ਕਰ ਰਿਹਾ ਨਾ ਇਹ ਤੇਰੇ ਧਰਮ ਦੇ ਮੁਤਾਬਕ ਸਹੀ ਨਹੀਂ ਹੈਗਾ, ਆ ਮੈਂ ਤੇਰੇ ਮਨ ਨੂੰ ਸਮਝਾਵਾਂ। ਤੂੰ ਦੇ ਰਿਹਾ ਆਪਣੇ ਪਿੱਤਰਾਂ ਦੇ ਨਿਮਿੱਤ ਤੇ ਕਮਾਈ ਤੂੰ ਕਿਸੇ ਦੀ ਲੁੱਟ ਕੇ ਲੈ ਕੇ ਆ ਰਿਹਾ, ਹੱਕ ਕਿਸੇ ਦਾ ਲੈ ਕੇ ਆ ਰਿਹਾ। ਜੇ ਇਹ ਤੇਰਾ ਮਿਲ ਵੀ ਜਾਂਦਾ ਹੋਵੇ ਤੇ ਇਹ ਤੇ ਮਿਲੇਗਾ ਜਿਹਨੂੰ ਘਰ ਲੁੱਟ ਕੇ ਲੈ ਕੇ ਆਏ ਉਹਨਾਂ ਨੂੰ। ਜੇ ਮੁਹਾਕਾ ਕਰਮ ਹੋਏ, ਕਰਮ ਹੋਏ ਪਿਤਰੀ ਦੇ, ਅੱਗੇ ਵਸ ਜਾਣੀਏ ਪਿਤਰੀ ਚੋਰ ਕਰੇ। ਜਿਹੜਾ ਇਹ ਕਹਿੰਦਾ ਮੈਂ ਅੱਗੇ ਪਹੁੰਚਾ ਦਿਆਂਗਾ, ਗੁਰੂ ਨਾਨਕ ਸਾਹਿਬ ਕਹਿੰਦੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੋ ਖੱਟੇ ਘੱਲ, ਜਿਹੜੇ ਆਪ ਕਮਾਈ ਉਹਦੀਆਂ ਅੱਖਾਂ ਖੁੱਲ ਗਈਆਂ। ਸਤਿਗੁਰੂ ਸਾਹਿਬ ਜੀ ਨੇ ਉਹਨੂੰ ਦਿਖਾ ਤਾ ਪ੍ਰਤੱਖ ਤੌਰ ਤੇ ਕਿ ਆਹ ਦੇਖ ਤੇਰੇ ਬਾਪ ਨੂੰ ਜਿਹੜਾ ਉਹ ਨਹੀਂ ਮਿਲ ਰਿਹਾ, ਤੇਰੇ ਬਾਪ ਦਾ ਕੀ ਰੂਪ ਹੈ, ਤੇਰੇ ਬਾਪ ਦੀ ਅੰਤ ਸਮੇਂ ਇੱਛਾ ਕੀ ਸੀ। ਜਦੋਂ ਗੁਰੂ ਨਾਨਕ ਸਾਹਿਬ ਕੋਲੋਂ ਅਲਾਹੀ ਬਚਨ ਸੁਣੇ ਨਾ ਤੇ ਉਸੇ ਜੁਣੀ ਚੰਦ ਦਾ ਮਨ ਟਿਕ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਫਰਮਾਇਆ, ਮੇਰਾ ਮਨੋ ਮੇਰਾ ਮਨ ਮਾਨਿਆ, ਮੇਰੇ ਮਨ ਨੇ ਹੁਣ ਮੰਨ ਲਿਆ ਹੈ। ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਬਚਨ ਫਰਮਾਇਆ ਹੈ ਮੈਂ ਉਹਨੂੰ ਮੰਨ ਲਿਆ। ਤੇ ਯਾਦ ਰੱਖਿਓ ਜਦੋਂ ਮਨ ਗੁਰੂ ਨਾਲ ਮੰਨ ਜਾਵੇ ਉਦੋਂ ਦੁਨੀਆਂ ਦੀ ਬਿਰਤੀ ਵਾਲੇ ਮਨ ਪ੍ਰਵਾਹ ਨਹੀਂ ਕਰਦਾ। ਕਹੇ ਕਬੀਰ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੇ, ਨਾ ਪਤੀਜੇ ਤੋ ਕਿਆ ਕੀਜੇ। ਉਦੋਂ ਹੋਰ ਕਹਿੰਦਾ ਦੁਨੀਆਂ ਦੀ ਬਿਰਤੀ ਵਾਲੇ ਭਾਈ ਨਹੀਂ ਪਤੀਜੇ ਨਾ ਪਤੀਜੋ, ਮੈਨੂੰ ਸੱਚ ਦਾ ਰਸਤਾ ਜਿਹੜਾ ਹੈਗਾ ਹੈ ਉਹ ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ, ਹੁਣ ਮੈਂ ਗੁਰੂ ਦੇ ਰਸਤੇ ਚੱਲਾਂਗਾ। ਤੂੰ ਕਹਿੰਦਾ ਮੇਰੇ ਮਨ ਐਸੀ ਭਗਤ ਬਣ ਆਈ, ਕਹਿੰਦਾ ਹੁਣ ਮੇਰੇ ਮਨ ਵਿੱਚ ਤੇ ਐਸੀ ਭਗਤੀ ਬਣ ਗਈ, ਮੇਰਾ ਮਨ ਇਹੋ ਜਿਹਾ ਬਨ ਬਣ ਗਿਆ, ਹਾਂ ਹਰ ਬਿਨ
खिन पल रह ना सको। मैं उस वाहिगुरु अकाल पुरख तू बिना एक खिन नहीं रह सकता। ज्यों जल बिन मीन मर जाई, जिवें मच्छी पानी तू बिना तड़फ दिए इउं। जे तुसी आखो कि मैं लोकां नूं दीकां, लोक आउणगे मैं विखावांगा भगती करांगा, कब कहो लोगन को पतियाए, कदों लोकां नूं पटावांगा, लोक पतीने ना पत होए। संसार दी बिरती वालिआं नूं पत्याउण दे उत्ते उह भगती नहीं हो सकदी। संसार ते अज मतलब मिलिआ ते है, कल ना मिलिआ ते ना सी। जन नानक हर हिरदे सब त्यावो, जय जयकार करे सब कोई। हुण दुनी चांदा मन मन गया है भी जिहड़ा नाम गुरु नानक साहिब महाराज नाम सिखाई राम, ए नाम सहाई है। धन गुरु तेग बहादुर साहिब महाराज साहिब ने एक इलाही बचन, दो बचन उन्होंने, एक तो गुरु तेग बहादुर साहब बनारस गए कांची दे विच, ते जेड़े उत्थे दे साथ सी ना उन्हां नूं बहुत गुस्सा सी गुरु नानक दे घर दे उत्ते। जदों उन्हां नूं पता लगा भी गुरु तेग बहादुर साहब आए आ, ते उह सारी जुंडली कट्ठी होके आई। हां गुरु नानक दे घर जेड़ा है ना उह बुलाउंदा सत्कार नाल। गुरु तेग बहादुर साधो मन का मान त्यागो, आख्या साधे पर आख्या साचे, कि तुसी अपने मन विच हंकार च की फिरदे जे कि असी साधा, असी बहुत वड्डे आ, एडे वड्डे आ। पर साहब जी कहन लगे ए वड्डे होना ही ते हंकार हैगा वे, भी असी बहुत वड्डे आ। फिर तुहाडी अंदर दी बिरती होर भी खिंडी हुई, काम क्रोध संगत तुरजन की तां ते अहंस भाको, आ माड़े काम छड्डो। ते धन गुरु तेग बहादुर साहब ने एक बचन होर आखिया भी तुहाडे कोल अपना मन कंट्रोल च नहीं हैगा, साधो एहो मन गहो ना जाई। ਤੁਹਾਡੇ ਕੋਲੋਂ ਇਹ ਮਨ ਪਕੜਿਆ ਨਹੀਂ ਗਿਆ। ਕਿਉਂ ਨਹੀਂ ਪਕੜਿਆ ਗਿਆ, ਮਨ ਕਿਹਨੂੰ ਟਿਕਿਆ? ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾਈ। ਤੁਹਾਡੇ ਅੰਦਰ ਜਿਹੜੀ ਹੈ ਨਾ ਉਹ ਤ੍ਰਿਸ਼ਨਾ ਲੱਗੀ ਹੋਈ। ਯਾਦ ਰੱਖਿਓ ਜੇ ਕਿ ਅਸੀਂ ਮਾਇਆ ਜਿਹੜੀ ਹੈ ਨਾ ਕਰਾਂਸੀ ਨੂੰ ਸਮਝੀ ਬੈਠੇ ਹਾਂ। ਸਤਿਗੁਰ ਸਾਹਿਬ ਜੀ ਨੇ ਇਸੇ ਫਰਮਾਨ ਦੇ ਵਿੱਚ ਹੀ ਹਉਮੈ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਇਆ ਤ੍ਰਿਸ਼ਨਾ ਹੈ ਨਾ ਹੈ ਕਰੰਸੀ ਮਾਇਆ ਹੈ। ਤ੍ਰਿਸ਼ਨਾ ਹੋਵੇ ਤੇ ਧੀਆਂ ਪੁੱਤਰ ਵੀ ਮਾਇਆ ਹੈ, ਮਨ ਦਾ ਟਕਾ ਹੋਵੇ ਤੇ ਧੀਆਂ ਪੁੱਤਰ ਵੀ ਮਾਇਆ ਨਹੀਂ ਹੈ। ਜੇ ਆਖਿਆ ਸਾਧੋ ਤ੍ਰਿਸ਼ਨਾ ਤੁਹਾਡੇ ਅੰਦਰ ਲੱਗੀ ਹੋਈ ਹੈ, ਉਹਰ ਕੇ ਤੁਹਾਡੇ ਕੋਲ ਮਨ ਦਾ ਟਕਾ ਨਹੀਂ, ਤੁਹਾਡਾ ਮਨ ਅਜੇ ਤੱਕ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮੰਨਿਆ ਨਹੀਂ ਗਾ, ਤੇ ਤ੍ਰਿਸ਼ਨਾ ਕਿਵੇਂ ਜਾਏਗੀ? ਜਿਹੜੀ ਮਨ ਨੂੰ ਬਿਮਾਰੀ ਲੱਗੀ ਹੈ ਪਹਿਲਾਂ ਉਹਦਾ ਇਲਾਜ ਕਰਨਾ ਪਏਗਾ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਜਿਹੜੀ ਤ੍ਰਿਸ਼ਨਾ ਹੈ ਉਹ ਨਾਮ ਨਾਲ ਬੁਝਣੀ ਹੈ। ਤੇ ਜਿਹੜਾ ਗੁਰੂ ਕੋਲ ਆਇਆ ਉਹਨੂੰ ਇਹ ਪਤਾ ਲੱਗ ਗਿਆ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ। ਹਰ ਕੋ ਨਾਮ ਸਦਾ ਸੁਖਦਾਈ, ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹ ਸਦਾ ਸੁਖੀ ਰੱਖਣ ਵਾਲਾ। ਕਿ ਜੇ ਕਿਸੇ ਦੀ ਆਸ ਰੱਖੇਗਾ ਓਨੇ ਚਿਰ ਤੂੰ ਆਖੇ ਵੀ ਮੈਂ ਮੇਰਾ ਕੋਈ ਮਨ ਟਿਕ ਜਾਵੇ, ਮੈਂ ਕਿਤੇ ਪਾਰ ਲੱਗ ਜਾਣੀ। ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰ ਗਤ ਪਾਈ। ਉਹ ਦੇਖ ਨਾਮ ਦੇ ਨਾਲ ਅਜਾਮਲ ਉਦਰਿਆ ਤੇ ਅਜਾਮਲ ਪਾਪੀ
जग जाने निम खमाए निस्तारा औ देह गणका जिहड़ी ए ओ नाम ना लगी ए तोते नू नाम पढ़ाउंदी ए ते औ देह उस गणका दा पार उतारा हो गया। पंचाली को राज सभा में राम नाम सुध आई। द्रौपदी पंचाल देश की लड़की सी, इस करके जो उन्हें दूजियां दा आसरा तकिया उन्हें कोई बचाने वाला नहीं सी। असी कई बारी अणजाण पुणे च गुरु की बाणी दी विचार नहीं करते, लेकिन इलाही बाणी दे टके दे लखारी ते भरोसा हुंदा है, गुरु की बाणी ते भरोसा नहीं। साहब जी कहिंदे उहनूं नाम दी याद आई है, जदों नाम जी उन द्रौपदी लाज रखी हर प्रभ जी छीनत बस्तर दीन बो साज हर को नाम सदा सुखदाई जेह नर किरपारस गायो तां को भयो सहाई। साहब जी कहिंदे जिन्ने नाम दे राही उहदा जस गाउणा कीता है नामी नूं उस जिन्हें ओदा नाम सहाई होया वाहिगुरु अकाल पुरख जिन्हें ओदा नाम दा कहो नानक मैं यही भरोसे गही आन सरनाई मेरा मनो मेरा मन मानिया नाम सिखाई राम होमे ममता माया संग न जाई राम। जिहड़ी तेरी ममता की है त्रिश्ना, नाम लिया नहीं तो त्रिश्ना बुझ नहीं सकती। नाम लिया महासंतोख होवे गुर बचनी प्रभ सो लागे पूर्ण ध्यान। भाई साहब भाई गुरदास जी कहिंदे नाम तू बिना जिन्हां कोले नाम नहीं सी गल्लां बहुत करन वाले सी। त्रिश्ना अगन जले संसारा, इत संसार का अर्थ है कि जिन्हां दी फिरती संसारी सी कि मैं स्याणा वां मैं आ कर लवांगा, जिन्हें आख्या कि

ਕੁਛ ਭੁਲੇਖਾ ਰਹਿ ਜਾਣਾ ਸੀ। ਭਾਈ ਸਾਹਿਬ ਨੇ ਭੁਲੇਖੇ ਕੱਢਤੇ ਵੀ ਜਿਹੜੇ ਕਾਜੀ ਸੀ, ਜਿਹੜੇ ਪੰਡਿਤ ਸੀ, ਜਿਹੜੇ ਧਿਆਨ ਟਿਕਾਉਂਦੇ ਸੀਗੇ, ਉਹਨਾਂ ਨੇ ਕਹਿਣਾ ਸੀ ਸਾਨੂੰ ਨਹੀਂ ਆਖਿਆ। ਪਰ ਭਾਈ ਗੁਰਦਾਸ ਜੀ ਨੇ ਸ਼ੰਕਾ ਹੀ ਕੱਢ ਦਿੱਤਾ, ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਗਿਆਨੀ ਧਿਆਨੀ ਕਾਜੀ ਪੰਡਿਤ ਸਭ ਜਲ ਜਾਇਤ ਹੈ। ਜਿਹੜੇ ਬੜੇ ਬੜੇ ਵੇਦ ਸ਼ਾਸਤਰ ਪੜ੍ਹੇ ਸੀ, ਜਵਾਨੀ ਕੰਠ ਸੀ ਜਿਨ੍ਹਾਂ ਨੂੰ, ਤੇ ਉਹ ਗਿਆਨੀ ਜਿਹੜੇ ਬੜਾ ਬੜਾ ਆਪਣੀਆਂ ਅੱਖਾਂ ਬੰਦ ਕਰਕੇ ਧਿਆਨ ਟਿਕਾਉਣ ਵਾਲੇ ਸੀ, ਲੇਕਿਨ ਧਿਆਨ ਟਿਕਾਇਆ ਕਾਹਦੇ ਵਾਸਤੇ ਸੀ ਕਿ ਮੇਰੀ ਪੂਜਾ ਪ੍ਰਿਸ਼ਠਾ ਕਿੰਨੀ ਹੁੰਦੀ, ਮੈਨੂੰ ਧਨ ਦੌਲਤ ਕਿੰਨਾ ਆਉਂਦਾ। ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਦੇ ਵਿੱਚ ਇਹ ਪ੍ਰਤੱਖ ਕੌਤਕ ਵੀ ਦਿਖਾਇਆ ਸੀ ਕਿ ਜਦੋਂ ਪੰਡਿਤ ਆਪਣੇ ਸਾਹਮਣੇ ਗਾਗਰ ਦਾ ਮੂੰਹ ਸੋੜਾ ਰੱਖ ਅੱਖਾਂ ਬੰਦ ਕਰਦਾ ਸੀ ਤੇ ਉਹਦੇ ਵਿੱਚ ਕੋਈ ਰੁਪਈਆ ਪਾਉਂਦਾ ਸੀ, ਧਿਆਨ ਖੁੱਲਦਾ ਸੀ, ਪੁੱਛਦਾ ਸੀ, ਜੋ ਕਹਿਣ ਲੱਗੇ ਵੀ ਪੰਡਿਤ ਜੀ ਮੇਰੇ ਮਾਂ ਪਿਓ ਕਿੱਥੇ ਨੇ, ਸ਼ਿਵਪੁਰੀ, ਫਿਰ ਕਹਿਣਾ ਬ੍ਰਹਮਪੁਰੀ, ਵਿਸ਼ਨਪੁਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਲੋਟਾ ਚੁਕਾਇਆ, ਉਹਦੇ ਪਿਛਲੇ ਪਾਸੇ ਰੱਖਾ ਦਿੱਤਾ। ਹੁਣ ਧਿਆਨੀ ਹੈ ਨਹੀਂ ਸੀ, ਧਿਆਨ ਟਿਕਾ ਰਿਹਾ, ਦਿਖਾ ਰਿਹਾ ਮੈਂ ਧਿਆਨੀ ਆ। ਉਹ ਲੋਕ ਜਦੋਂ ਹੈਰਾਨ ਹੋਇਆ ਮੇਰਾ ਲੋਟਾ ਕਿੱਥੇ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਦੱਸ ਦਿਆਂਗੇ। ਉਸਨੇ ਪਹਿਲਾਂ ਇਹ ਦੱਸੋ ਤੁਸੀਂ ਸ਼ਿਵਪੁਰੀ ਗਏ ਸੀ, ਬ੍ਰਹਮਪੁਰੀ ਗਏ ਸੀ, ਇੰਦਰਪੁਰੀ ਗਏ ਸੀ? ਕਹਿੰਦੇ ਹਾਂਜੀ। ਐਡਾ ਦੇਖਦਾ ਕਹਿੰਦੇ ਲੋਟਾ ਪਿਛਲੇ ਪਾਸੇ ਨਹੀਂ ਸੀ, ਕਾਲ ਨਾਹੀ ਜੋਗ ਨਾਹੀ ਨਾਹੀ ਸਤਕਾ ਢੱਬ, ਥਾਨਿਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ। ਉਹ ਧਿਆਨੀ ਗਿਆਨੀ ਧਿਆਨੀ ਕਾਜੀ, ਭਾਈ ਗੁਰਦਾਸ ਜੀ ਕਾਜੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗੁਆਏ, ਉਹਨਾਂ ਦੇ ਆਪਣੇ ਮਨ ਮਾਇਆ ਦੇ ਵਿੱਚ ਫਸੇ ਹੋਏ ਸੀ। ਪੰਡਿਤ ਜਿਹੜੇ ਬੜੇ ਬੜੇ ਵਿਦਵਾਨ ਕਹਾਉਂਦੇ ਸੀ ਆਪਣੇ ਆਪ ਨੂੰ, ਉਹ ਮਾਇਆ ਤੱਕ ਸੀਮ ਸੀ ਤ੍ਰਿਸ਼ਨਾ, ਉਹਨਾਂ ਨੂੰ ਵੀ ਲੱਗੀ ਹੋਈ ਸੀ। ਮਹਾਮਾਈ ਸਭ ਜਗਤ ਪਰਛਾਈ, ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਸੀਗੀ ਸਾਰੇ ਦੇ ਉੱਤੇ ਚਿੰਬੜੀ ਹੋਈ ਸੀ। ਸਤਿਗੁਰੂ ਸਾਹਿਬ ਜੀ ਨੇ ਵੀ ਅਲਾਹੀ ਬਾਣੀ ਚ ਬਚਨ ਫਰਵਾਏ, ਮਾਇਆ ਮਮਤਾ ਮੋਹਣੀ, ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ, ਜਿਨੇ ਸੱਚੇ ਨਾਮ ਚਿੱਤ ਲਾਇਆ ਉਹ ਤਾਂ ਬਚਿਆ, ਤੇ ਜਿਨੇ ਆਪਣਾ ਆਪ ਦਿਖਾਇਆ ਉਹ ਮਨਮੁਖ ਉਹਨੂੰ ਖਾ ਗਈ। ਮਹਾਮਾਈ ਸਭ ਜਗਤ ਪਰਛਾਈ, ਵਿਣ ਦੰਤਾਂ ਸਭ ਜਗ ਖਾਈਅਤ ਹੈ, ਕਹੀਂ ਦੰਦਾਂ ਤੋਂ ਬਿਨਾਂ ਸਾਰਿਆਂ ਨੂੰ ਖਾ ਗਈ। ਯਕੇ ਮੁਰਗ ਦੀਦਮ, ਯਕੇ ਇੱਕ ਮੁਰਗ ਪੰਛੀ, ਦੀਦਮ ਮੈਂ ਵੇਖਿਆ, ਨਾ ਪਾਉ ਨਾ ਪਰ, ਉਸ ਪੰਛੀ ਦੇ ਨਾ ਪੈਰ ਨੇ ਨਾ ਖੰਭ ਨੇ ਨਾ ਅਜਸ਼ਿਕ, ਨਾ ਉਹਦਾ ਕੋਈ ਮਾਸ ਹੈ, ਨਾ ਮਾਦਰ ਨਾ ਪਿਦਰ ਪਿਸਰ, ਉਹਦਾ ਕੋਈ ਪਿਓ ਨਹੀਂ, ਉਹਦਾ ਕੋਈ ਮਾਂ ਨਹੀਂ, ਨਾ ਬਰੇ ਅਸਮਾਨ ਜਮੀਨ, ਨਾ ਅਸਮਾਨ ਚ ਰਹਿੰਦਾ ਨਾ ਜ਼ਮੀਨ ਤੇ, ਹਮੇਸ਼ਾ ਖੁਰਦੇ ਗੋਸ਼ਤ ਆਦਮੀ, ਆਦਮੀ ਦਾ ਜਨਮ ਖਾਂਦਾ ਹੈ। ਤ੍ਰਿਸ਼ਨਾ ਧਰਮ ਦਿਆਂ ਲੋਕਾਂ ਨੇ ਇਹ ਆਵਾਜ਼ ਦਿੱਤੀ ਹੈ ਕਿ ਮਾਇਆ ਹੈ ਉਹ ਤ੍ਰਿਸ਼ਨਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਜਰਾਤ ਗਏ, ਹੁਣ ਜਿਹਨੂੰ ਮਾਇਆ ਚਿੰਬੜੀ ਹੋਈ ਸੀ ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਇਆ ਚਿੰਬੜੀ ਹੈ। ਉਹ ਸ਼ੇਰ ਦੀ ਸਵਾਰੀ ਕਰਦਾ ਸੀ, ਕੁੜੀਆਂ ਸਿੱਧੀਆਂ ਹੋਣਗੀਆਂ, ਹੱਥ ਵਿੱਚ ਸੱਪ ਦਾ ਕੋਰੜਾ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਕਹਿਣ ਲੱਗਾ ਇਹ ਕਿੱਥੋਂ ਦੇ ਫਕੀਰ ਹੋਏ, ਇਹ ਕਿੱਥੋਂ ਦੇ ਪੀਰ ਹੋਏ, ਹਿੰਦੂ ਕੀ ਤੇ ਪੀਰੀ ਕੀ, ਔਰਤ ਕੀ ਤੇ ਫਕੀਰੀ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ ਤੇ ਤਿਆਗ ਕੀ, ਆਰਫ ਕੀ ਤੇ ਦੁਨੀਆਦਾਰ ਕੀ, ਮਜ਼ਹਬ ਕੀ ਤੇ ਸਚਿਆਰ ਕੀ।

ਫਲ ਕੀ ਤੇ ਆਪ ਕੀ ਉਹਨੇ ਇੰਨੇ ਸਵਾਲ ਕੀਤੇ ਵੀ ਇਹ ਮਾਇਆ ਚ ਫਸਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੇ ਆਖਿਆ ਮਾਇਆ ਤੂੰ ਫਸਿਆ ਹੈ, ਸਾਨੂੰ ਉਹਦੇ ਨਾਲ ਕਿਸੇ ਨੂੰ ਪਾ ਨਹੀਂ, ਦੌਲਤ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਕਰਨੀ ਪ੍ਰਧਾਨ ਹੈ, ਪੀਰੀ ਨਾ ਹਿੰਦੂ ਨਾ ਮੁਸਲਮਾਨ ਹੈ, ਆਰਫ ਵਿਚਾਰ ਹੈ, ਮਜ੍ਹਬ ਸੁਧਾਰ ਹੈ, ਪੁਜਾਰੀ ਸਚਿਆਰ ਹੈ, ਮਾਰੂ ਥਲ ਚ ਆਪ ਕੁਦਰਤ ਕਰਤਾਰ ਹੈ। ਮਾਰੂ ਥਲ ਚ ਪਾਣੀ ਕਹਿੰਦਾ ਉਹਦੀ ਮਰਜ਼ੀ ਹੈ। ਸਾਹਿਬ ਜੀ ਨੇ ਆਖਿਆ ਤੁਸੀਂ ਕੀ ਲੱਗਾ ਹੋਇਆ ਵੇ, ਮਹਾਮਾਈ ਸਭ ਜਗਤ ਪਰਛਾਈ, ਵਿਣ ਦੰਤਾਂ ਸਭ ਜਗ ਖਾਈਅਤ ਹੈ। ਹੁਣ ਕਰਦੇ ਕੀ ਸੀ, ਨਾਮ ਹੈ ਨਹੀਂ ਸੀ ਕੋਲੇ, ਨਾਮ ਗੁਰੂ ਨਾਨਕ ਨੇ ਦਿੱਤਾ ਹੈ। ਤੀਰਥ ਬਰਤ ਪੂਜਾ, ਵੀ ਤੀਰਥਾਂ ਤੇ ਜਾਣਾ ਸੀ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਹੁਣ ਵੀ ਇਉਂ ਕਰਦੇ ਆ, ਵਰਤ ਰੱਖ ਲੇ, ਪੂਜਾ ਜੀ ਮੈਂ ਫੁੱਲ ਚੜਾ ਦਿੱਤੀ ਹੈ, ਪੁੰਨ ਦਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਤਾ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫੁੱਲ ਜਾਤੇ ਜਿਉਂ ਕੁੰਚਰ ਇਸ਼ਨਾਨ। ਵੀ ਸੱਜਣਾ ਇਹ ਸਭ ਤਾਂ ਕੀ ਹੀ ਰਈਅਤ ਹੈ, ਇਹ ਤ੍ਰਿਸ਼ਨਾ ਦੀ ਰਈਅਤ ਹੈ, ਫਿਰ ਤੂੰ ਕਿਵੇਂ ਬਚੇ। ਆਦ ਕੇ ਵਿਆਦ ਕੇ ਉਪਾਦ ਕੇ ਤ੍ਰੈ ਦੋਖ ਉੱਤੇ, ਕਹਿੰਦੇ ਤਿੰਨ ਹੀ ਦੁੱਖ ਚ ਮੁੜਦੇ ਆ, ਇੱਕ ਆਦੀ ਨੇ, ਇੱਕ ਵਿਆਦੀ ਨੇ, ਇੱਕ ਉਪਾਧੀ ਨੇ, ਇਹ ਤਿੰਨ ਲੱਗਦੇ ਆ। ਤਿੰਨਾਂ ਦਾ ਇਲਾਜ ਕੀ ਹੈ, ਏਕ ਤੇਰੋ ਨਾਮ ਹੀ ਬਚਾਈਅਤ ਹੈ। ਉਹ ਸਾਡੇ ਕੋਲ ਹੈ ਨਹੀਂ, ਜੇ ਉਹ ਹੈ ਨਹੀਂ ਤੇ ਸਾਹਿਬ ਜੀ ਕਹਿੰਦੇ ਫਿਰ ਮਾਤਾ ਪਿਤ ਭਾਈ ਸੁੱਤ ਚਤੁਰਾਈ, ਸੰਗ ਨਾ ਸੰਪੈ ਨਾਰੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਤਲੰਗ ਰਾਖਤਾ ਪਹਿਲਾ ਸ਼ਬਦ, ਦੁਨੀਆ ਮੁਕਾਮੇ ਫਾਨੀ, ਕਹਿ ਤੂੰ ਦੁਨੀਆਂ ਨੂੰ ਮੁਕਾਮ ਮੰਨੀ ਬੈਠਾ, ਸੱਚ ਮੰਨੀ ਬੈਠਾ, ਅਟਲ ਸੱਚਾਈ ਹੈ ਵੀ ਸਾਰਿਆਂ ਨੇ ਜਾਣਾ, ਤੇ ਝੂਠਾ ਭਰੋਸਾ ਹੈ ਕਿ ਅਸੀਂ ਇਸ ਗੱਲ ਨੂੰ ਮੰਨਿਆ ਨਹੀਂ ਹੈਗਾ। ਧੰਨ ਗੁਰੂ ਨਾਨਕ ਸਾਹਿਬ ਦੁਨੀਆਂ ਦਾ ਜੋ ਕੁਛ ਤੈਨੂੰ ਦਿਸ ਰਿਹਾ ਜਬ ਜਾਣ ਵਾਲਾ, ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਤਹਿਕੀਕ ਸੱਚ ਕਰਕੇ, ਇਹਨੂੰ ਸੱਚ ਕਰਕੇ ਜਾਣਨਾ ਕਰ ਕਿ ਤੂੰ ਇੱਥੋਂ ਜਾਣਾ, ਤੂੰ ਇੱਥੋਂ ਨਹੀਂ ਰਹਿਣਾ। ਮਮ ਸਰ ਮੂਏ, ਮਮ ਸ਼ਬਦ ਜਿਹੜਾ ਹੈ ਉਹ ਅਰਬੀ ਦਾ ਹੈ। ਸਾਡੇ ਉਸਤਾਦ ਜੀ ਕਹਿੰਦੇ ਸੀ ਮੌਤ ਨੂੰ ਅਰਬੀ ਚ ਮਮਰ ਕਹਿੰਦੇ ਆ, ਤੇ ਮੌਤ ਤੇਰੇ ਸਿਰ ਦੇ ਉੱਥੇ ਤੇਰੇ ਸਵਾਸ ਗਿਣਦੀ ਪਈ ਹੈ ਵੀ ਕਦੋਂ ਪੂਰੇ ਹੋਣੇ ਆ, ਜਦੋਂ ਪੂਰੇ ਹੋਏ ਉਹਦੇ ਨੂੰ ਝਪਟ ਮਨ। ਮਮ ਸਰ ਮੂਏ, ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾ ਦਾਨੀ, ਉਹ ਤੇਰਾ ਦਿਲ ਜਿਹੜਾ ਸਮਝਦਾ ਹੀ ਨਹੀਂ ਪਿਆ। ਤੂੰ ਕਹਿੰਦਾ ਜਨ ਪਿਸਰ ਪਦਰ ਬਿਰਾਦਰ ਆ, ਤੂੰ ਕਹਿੰਦਾ ਮੇਰੀ ਘਰ ਵਾਲੀ ਮੇਰੀ ਸਹਾਇਕ ਹੋਏਗੀ, ਮੇਰਾ ਪੁੱਤਰ ਮੇਰਾ ਸਹਾਇਕ ਹੋਏਗਾ, ਮੇਰਾ ਬਾਪ ਮੇਰਾ ਸਹਾਇਕ ਹੋਏਗਾ, ਮੇਰੀ ਬਰਾਦਰੀ ਮੇਰੇ ਭਰਾ ਮੇਰੇ ਸਹਾਇਕ ਹੋਣਗੇ। ਸਾਹਿਬ ਜੀ ਕਹਿੰਦੇ ਉੱਥੇ ਕਿਸੇ ਨੇ ਇਹਨਾਂ ਨਾਲ ਸਹਾਇਕ ਨਹੀਂ ਹੋਣਾ। ਜਨ ਪਿਸਰ ਪਦਰ ਬਿਰਾਦਰ ਆ, ਕਸ ਨੇਸ ਦਸਤਗੀਰ, ਕੋਈ ਤੈਨੂੰ ਹੱਥ ਫੜ ਕੇ ਰੱਖਣ ਵਾਲਾ ਨਹੀਂ ਹੋਏਗਾ। ਚੂ ਸ਼ਵਤ ਤਕਬੀਰ, ਜਦੋਂ ਤੂੰ ਉਸ ਟੋਏ ਚ ਡਿੱਗਦਾ ਹੋਏਗਾ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਸਭ ਰਾਤ ਰੋਜ ਦਿਨ, ਜਿੰਨੇ ਤੇਰੇ ਜ਼ਿੰਦਗੀ ਦੇ ਦਿਨ ਸੀਗੇ, ਜਿੰਨੀ ਤੇਰੀ ਜ਼ਿੰਦਗੀ ਦੀਆਂ ਰਾਤਾਂ ਸੀ, ਉਹ ਤੇ ਮਾੜੇ ਖਿਆਲਾਂ ਚ, ਨਾਮ ਤੇ ਤੈਨੂੰ ਯਾਦ ਹੀ ਨਹੀਂ ਆਇਆ, ਜਿਹੜੀ ਮਾਤਨ ਗੁਰੂ ਤੇ ਉਹ ਤੈਨੂੰ ਯਾਦ ਨਹੀਂ ਆਈ। ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਗਾਹੇ ਪਕੜਨਾ ਨੇਕੀ ਭਲਾ ਕਰਮ। ਭਲਾ ਕਰਮ ਜਿਹੜਾ ਕੀ ਸੀ? ਜਿਹੜਾ ਉਹਦਾ ਨਾਮ ਜਪਣਾ ਸੀ।
ਉਹ ਤੇ ਤੂੰ ਫੜਿਆ ਕੋਈ ਨੀ। ਮਮ ਇੰਚਨੀ ਅਹਿਵਾਲ, ਕਹਿੰਦੇ ਆਹ ਤੇਰਾ ਅਹਾਲ ਸੀ, ਪਰ ਕਹਿੰਦੇ ਹੁਣ ਵੀ ਉਸ ਵਾਹਿਗੁਰੂ ਅੱਗੇ ਅਰਦਾਸ ਕਰ। ਬਦ ਬਖਤ, ਬਖਤ ਹੁੰਦੇ ਭਾਗ, ਨੇਕ ਬਖਤ ਹੁੰਦੇ ਚੰਗੇ ਤੇ ਬਦ ਹੁੰਦੇ ਮਾੜੇ। ਮੇਰੇ ਭਾਗ ਬੜੇ ਮਾੜੇ ਆ, ਬਦ ਬਖਤ ਹਮ ਚੋ ਵਕੀਲ, ਵਕੀਲ ਹੁੰਦਾ ਚੁਗਲਖੋਰ ਬੰਦਾ। ਤੇ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ, ਚੁਗਲ ਨਿੰਦਕ ਭੁੱਖੇ ਰਲ ਮੋਏ, ਇਹਨਾਂ ਹੱਥ ਨਾ ਕਿਥਾ ਉਪਾਏ, ਤੁਰ ਹਰ ਪ੍ਰਭ ਕਰਤੇ ਲਿਖਿਆ ਮੇਟਣਾ ਨਾ ਜਾਏ। ਉਹਨੇ ਧੁਰੂ ਲਿਖਿਆ ਹੈ ਕਿ ਜਿਹੜੇ ਚੁਗਲੀਆਂ ਕਰਨਗੇ, ਜਿਹੜੇ ਨਿੰਦਿਆ ਕਰਨਗੇ, ਉਹ ਭੁੱਖੇ ਮਰਨਗੇ, ਉਹ ਕਿਤੇ ਕਾਮਯਾਬ ਨਹੀਂ ਹੋਣਗੇ। ਬਦ ਬਖਤ ਹਮ ਚੋ ਵਕੀਲ ਗਾਫਿਲ, ਮੈਂ ਤੇਰੇ ਨਾਂ ਵੱਲੋਂ ਗਾਫਲ ਹੋ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਜਿਹੜੇ ਬਹੁਤੀਆਂ ਗੱਲਾਂ ਕਰਦੇ ਆ ਨਾ, ਵੀ ਅਸੀਂ ਬੜੇ ਸਿਆਣੇ ਆ, ਉਹਨੂੰ ਸਿਆਣਾ ਨਾ ਕਹੇ, ਉਹਦੇ ਨਾਂ ਨੂੰ ਗਾਫਲ ਹੋ ਗਿਆ। ਹਮ ਚੋ ਗਾਫਲ ਉਹ ਜਾਹਲ ਬਵਦ, ਕਹਿੰਦੇ ਉਹ ਜਾਹਲ ਬਵਦ ਉਹ ਮੂਰਖਾਂ ਦਾ ਮੂਰਖ ਤੇਰੇ ਨਾਂ ਵੱਲੋਂ ਗਾਫਲ ਹੋ ਗਿਆ ਵੇ। ਬਦ ਬਖਤ ਹਮ ਚੋ ਵਕੀਲ ਗਾਫਲ ਬੇਨਜ਼ਰ, ਉਹਦੇ ਚ ਉਹਦੀ ਨਜ਼ਰ ਨਹੀਂ ਹੋ ਸਕਦੀ। ਤੇ ਕਹਿੰਦੇ ਫਿਰ ਕੀ ਕਰ, ਕਹਿੰਦੇ ਹੁਣ ਤੇਰੇ ਕੋਲ ਇੱਕੋ ਥਾਂ ਹੈ ਬਖਸ਼ਣ ਨੂੰ, ਜੇ ਤੂੰ ਅਜੇ ਵੀ ਇਸ ਗੱਲ ਨੂੰ ਮੰਨ ਲਵੇਂ। ਨਾਨਕ ਬਗੋਇਦ ਚੰਨ ਤੋਰਾ, ਤੇਰੇ ਚਾਕਰਾ ਪਾ ਖਾਕ, ਕਹਿੰਦੇ ਉਹਦੇ ਅੱਗੇ ਬੋਲ ਕੇ ਅਰਦਾਸ ਕਰ ਕਿ ਜਿੱਥੇ ਤੇਰੇ ਗੁਰੂ ਕੇ ਪਿਆਰੇ ਜੁੜਦੇ ਆ ਨਾ, ਮੈਨੂੰ ਉਸ ਥਾਂ ਜਾਣ ਦੀ ਮੱਤ ਦੇ ਦੇ ਕਿ ਮੈਂ ਉਸ ਥਾਂ ਗੁਰੂ ਕੀ ਸੰਗਤ ਜਾ ਕੇ ਬੈਠਾ। ਉੱਥੇ ਜਾ ਕਰੀ ਕੀ, ਇੱਕ ਹੀ ਅਰਦਾਸ ਕਰੀ, ਰੱਬ ਦੇ ਪਿਆਰਿਆਂ ਦੀ ਗੁਰੂ ਕੇ ਸਿੱਖ ਦੀ ਇੱਕ ਮੰਗ ਦੂਜੀ ਮੰਗ ਨਹੀਂ। ਉਹਦੇ ਕੋਲ ਹੁਣ ਅਰਦਾਸ ਕਰੀ ਵੀ ਹੁਣ ਤੇਰੇ ਕੋਲ ਆਇਆ, ਯੱਕ ਅਰਜ਼, ਤੇਰੇ ਇੱਕ ਦੇ ਕੋਲ ਮੇਰੀ ਇੱਕ ਅਰਦਾਸ ਹੈ। ਯੱਕ ਅਰਜ਼ ਗੋਸਤਮ ਪੇਸ਼ ਤੋਂ, ਮੈਂ ਉਹ ਅਰਦਾਸ ਤੇਰੇ ਅੱਗੇ ਕਰਦਾ। ਦਰ ਗੋਸ ਕੁਨ ਕਰਤਾਰ, ਮੇਰੀ ਇਸ ਅਰਦਾਸ ਨੂੰ ਧਿਆਨ ਨਾਲ ਸੁਣ ਲਈ ਕੰਨ ਦੇ। ਤੂੰ ਹਾਕਾ ਸੱਚ ਕਬੀਰ, ਤੂੰ ਤੂੰ ਸੱਚਾ ਤੂੰ ਹੈ, ਵੱਡਾ ਤੂੰ ਹੈ, ਕਰੀਮ ਤੂੰ, ਕਿਰਪਾ ਕਰਨ ਵਾਲਾ ਤੂੰ ਹੈ, ਬੇ ਐਬ ਪਰਵਦਗਾਰ ਤੂੰ ਪਾਲਣ ਹਾਰ ਹੈ। ਇਸ ਵਾਸਤੇ ਹੁਣ ਤੇਰੇ ਕੋਲ ਅਰਦਾਸ ਕਰਦਾ, ਮੈਨੂੰ ਰੱਖ ਲਈ। ਸਾਹਿਬ ਜੀ ਨੇ ਇਸ ਵਾਸਤੇ ਫਰਮਾਇਆ ਹੈ ਕਿ ਸੱਜਣਾ ਹਉਮੈ ਨੂੰ ਤਿਆਗ, ਇਹ ਤੇਰੇ ਨਾਲ ਨਹੀਂ ਜਾਣਾ। ਫਿਰ ਤੈਨੂੰ ਹਉਮੈ ਤਿਆਗੇ ਇਹ ਪਤਾ ਲੱਗੇ ਮਾਤਾ ਪਿਤ ਭਾਈ ਸੁੱਤ ਤੁਰਾਈ, ਜਿਹੜੀ ਮੈਂ ਚਲਾਕੀ ਕਰਨੀ ਰੋਜ਼ ਪੜ੍ਹਦੇ ਆਨੰਦ ਸਾਹਿਬ, ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਚਤੁਰਾਈ ਸਿਆਣਪੈ ਕਿਤੇ ਕਾਮ ਨਾ ਆਈਐ, ਤੁੱਠਾ ਸਤਿਗੁਰੂ ਦੇ ਦੇਵੇ ਸੋਈ ਸੁਖ ਪਾਈਐ। ਚਤੁਰਾਈ ਤੇਰੇ ਨਾਲ ਨੀ, ਸੰਗ ਨਾ ਸੰਪੈ ਨਾਰੈ, ਤੇਰੇ ਨਾਲ ਇਹਨਾਂ ਨੇ ਕਿਸੇ ਨੀ ਜਾਣਾ। ਕਿਉਂ ਨੀ ਜਾਣਾ, ਜੋ ਤੂੰ ਨਾਮ ਨਾਲ ਨੀ ਜੁੜਿਆ। ਤੂੰ ਇਹ ਸਾਰੇ ਪਰਿਵਾਰ ਨੂੰ ਤਾਰਨਾ ਸੀ, ਜੇ ਤੂੰ ਉਹਦੇ ਨਾਮ ਨਾਲ ਜੁੜਦਾ ਫਿਰ ਤੂੰ ਇਹਨਾਂ ਸਾਰਿਆਂ ਨੂੰ ਤਾਰਨਾ ਸੀ। ਸਾਇਰ ਕੀ ਪੁੱਤਰੀ ਪਰ ਹਰ ਤਿਆਗੀ, ਚਰਨ ਤਲੈ ਵੀ ਚਾਰੇ ਸਾਇਰ ਸਮੁੰਦਰ। ਹਿੰਦੂ ਮਤ ਕਹਿੰਦਾ ਕਿ ਸਮੁੰਦਰ ਨੂੰ ਰਿੜਕਿਆ ਗਿਆ, ਉਹਦੇ ਵਿੱਚ 14 ਰਤਨ ਨਿਕਲੇ ਆ। ਉਹਨਾਂ ਦਾ ਜ਼ਿਕਰ ਧਨਾਸਰੀ ਰਾਗ ਦੇ ਵਿੱਚ ਭਗਤ ਤਰਲੋਚਨ ਜੀ ਨੇ ਕੀਤਾ ਹੈ। ਔਰ ਭਗਤ ਤਰਲੋਚਨ ਜੀ ਨੇ ਸਵਾਲ ਪੈਦਾ ਕੀਤਾ ਹੈ ਕਿ ਜਿਹੜਾ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ ਹੈ, ਜਿਹੜੀ ਸਮੁੰਦਰ ਦੇ ਵਿੱਚੋਂ ਚੰਦਰਮਾ ਨਿਕਲਿਆ, ਜਿਹੜੇ ਸਮੁੰਦਰ ਵਿੱਚੋਂ ਲਛਮੀ ਨਿਕਲੀ ਤੂੰ ਉਹਦੀ ਪੂਜਾ ਕਰਦਾ, ਜਿਹੜਾ ਸਮੁੰਦਰ ਵਿੱਚੋਂ ਘੋੜਾ ਨਿਕਲਿਆ ਅੰਮ੍ਰਿਤ ਸਸੀ ਧੇਨ ਲਛਮੀ ਸੁਨਾਗਰ ਨਦੀ ਚੇ ਨਾਥੰ, ਜੇ ਉਹ ਅੰਮ੍ਰਿਤ ਤੇ ਭਾਈ ਫਿਰ ਸਮੁੰਦਰ ਕਿਉਂ ਖਾਰਾ ਹੋਇਆ, ਜੇ ਉਹ ਲਛਮੀ ਏ ਫਿਰ ਉਹ ਅੰਮ੍ਰਿਤ ਕਿਉਂ ਨਾ ਹੋਈ। ਕਰਮ ਕਰ ਖਾਰਮ ਫੀਟ ਸਰੀ, ਉਹ ਕਰਮ ਰੋਗ ਹੋਣ ਕਰਕੇ ਉਹਨੂੰ ਕਰਮ ਲੱਗਿਆ ਹੋਇਆ ਵੇ। ਇਸ ਵਾਸਤੇ
ਮੈਨੂੰ ਉਹੋ ਜੇ ਅੰਮ੍ਰਿਤ ਉੱਤੇ ਕੋਈ ਭਰੋਸਾ ਨਹੀਂ, ਮੈਂ ਉਹ ਸਮੁੰਦਰ ਚੋਂ ਨਿਕਲਣ ਵਾਲੇ। ਮੈਂ ਦੇਖਣ ਕੀ ਰਿਹਾ, ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਮੈਨੂੰ ਸਰੀਰ ਸਮੁੰਦਰ ਨੂੰ ਰਿੜਕ, ਇੱਕ ਵਸਤ ਅਨੂਪ ਦਿਖਾਈ, ਅਨੂਪ ਜਿਹਦੀ ਉਪਮਾ ਕਹੀ ਨਹੀਂ ਜਾ ਸਕਦੀ। ਗੁਰ ਗੋਬਿੰਦ ਗੋਬਿੰਦ ਗੁਰ ਨਾਨਕ ਭੇਦ ਨਾ ਭਾਈ, ਫਿਰ ਤੈਨੂੰ ਇਹ ਦੱਸੇਗਾ ਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਤੂੰ ਆਹ ਚੀਜ਼ ਵੇਖੇਗਾ। ਲੇਕਿਨ ਕਿਤੇ ਸਮੁੰਦਰ ਵਾਲੀ ਲਛਮੀ ਤੱਕ, ਸਮੁੰਦਰ ਵਾਲੀ ਪਰ ਹਰ ਤਿਆਗੀ ਚਰਨ ਤਲੈ ਵੀ ਚਾਰੈ, ਕਹਿੰਦੇ ਉਹਨਾਂ ਦੇ ਵਿਚਾਰ ਛੱਡ ਕੇ ਜਿਹਦੇ ਚ ਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਚਿੱਤ ਲਾ। ਜਦੋਂ ਉਹਦੇ ਚਰਨਾਂ ਚਿੱਤ ਲਾਇਆ, ਆਦਿ ਪੁਰਖ ਇੱਕ ਚਲਤ ਦਿਖਾਇਆ, ਜਹਿ ਦੇਖਾਂ ਤਹਿ ਸੋਈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਚਲਿਤ ਦਿਖਾਇਆ। ਯਾਦ ਰੱਖਿਓ, ਇਹ ਚਲਿਤ ਅਚਰਜ ਕੌਤਕ, ਤੇ ਅਚਰਜ ਕੌਤਕ ਜਿਹੜਾ ਹੈ ਨਾ, ਉਹ ਕਦੀ ਵੀ ਦੁਨੀਆਂ ਦਾ ਨਹੀਂ ਹੁੰਦਾ। ਅਚਰਜ ਕੌਤਕ ਵਾਹਿਗੁਰੂ ਪਰਮੇਸ਼ਰ ਬਹੁਤ ਘੱਟ ਲੱਗਦਾ ਹੈ। ਜਿਹਦੇ ਨਾਲ ਅਚਰਜ ਕੌਤਕ ਲੱਗ ਜਾਵੇ, ਉਹ ਸਦਾ ਲਈ ਸਾਹਿਬ ਦਾ ਹੋ ਜਾਂਦਾ ਹੈ। ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਪਾਠ ਬਹੁਤ ਸਮਾਗਮ ਹੋਏ ਸੀ। ਦੋ ਪਾਠ ਬਹੁਤ ਸਮਾਗਮਾਂ ਦੇ ਵਿੱਚ ਦਾਸ ਨੇ ਵੀ ਹਿੱਸਾ ਲਿਆ। ਇੱਕ ਪੰਕਤੀ ਦੇ ਵਿਸ਼ਰਾਮਾਂ ਵਾਸਤੇ ਰਾਤ ਨੂੰ ਬਹੁਤ ਵਿਚਾਰ ਹੋਈ, ਸਵੇਰ ਨੂੰ ਉਹ ਪੰਕਤੀ ਆਉਣੀ ਸੀ ਕਿ ਇਹਦੇ ਵਿਸ਼ਰਾਮ ਕਿੱਥੇ ਲੱਗਣਗੇ। ਹੋ ਸਕਦਾ ਕਿ ਆਪ ਸਾਹਿਬ ਨੂੰ ਫੁਰਮਾਨ ਜ਼ਬਾਨੀ ਘੱਟ ਹੋਵੇ, ਜਿਹੜਾ ਫੁਰਮਾਨ ਆਪਾਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ। ਇਹਦੀ ਇੱਕ ਪੰਕਤੀ ਏ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਇਹ ਬੈਕਗਰਾਉਂਡ ਸ਼ੁਰੂ ਹੁੰਦੀ ਹੈ ਕਿ ਜਿਹਨੂੰ ਵਾਹਿਗੁਰੂ ਉਹ ਕੌਤਕ ਦਿਖਾ ਦੇਵੇ, ਅਚਰਜ ਕੌਤਕ। ਮਨ ਬਿਲਾਸ, ਮਨ ਦੇ ਨੰਨੇ ਨੂੰ ਸਿਹਾਰੀਏ ਕਿ ਮਨ ਵਿੱਚ ਖੇੜਾ ਆ ਗਿਆ, ਭਏ ਸਾਹਿਬ ਕੇ ਮੈਂ ਉਸ ਮਾਲਕ ਦਾ ਹੋ ਗਿਆ। ਉਸ ਮਾਲਕ ਦਾ ਕਿਉਂ ਗਿਆ? ਅਚਰਜ ਦੇਖ ਵਡਾਈ, ਉਸ ਮਾਲਕ ਨੇ ਮੈਨੂੰ ਅਚਰਜ ਬਿਠਾਈ, ਅਚਰਜ ਕੌਤਕ ਦਿਖਾਇਆ, ਮੈਂ ਇਹੋ ਜਿਹਾ ਕੌਤਕ ਵੇਖਿਆ ਵੀ ਹੈ ਇਹ ਆ। ਉਹਦੇ ਬਾਅਦ ਮਨ ਉਹਦਾ ਹੋ ਗਿਆ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਲਲਾਰੀ ਨੇ ਚੋਲਾ ਰੰਗਣ ਵਾਲੇ ਨੇ ਆ ਕੇ, ਪਹਿਲਾਂ ਤਾਂ ਜਦੋਂ ਆ ਕੇ ਮੱਥਾ ਟੇਕਿਆ ਫਰਜੀ ਦਾ, ਤੇ ਸਤਿਗੁਰ ਕਹਿਣ ਲੱਗੇ ਭਾਈ ਆਹ ਚੋਲਾ ਜਿਹੜਾ ਰੰਗ ਹੈ ਕੱਲ ਨੂੰ ਦੇ ਦੀ। ਉਹ ਸਲਾਮ ਜਵਾਬ ਕਰਨ ਲੱਗ ਪਿਆ, ਜਦੋਂ ਜਾ ਕੇ ਉਹਨੇ ਘਰ ਮੱਠ ਵੇਖਿਆ ਉੱਠਿਆ ਹੋਇਆ, ਉਦੋਂ ਕਹਿੰਦਾ ਪੀਰ ਬੜਾ ਜ਼ਿਆਦਾ ਹੈ ਤੇ ਉਹ ਲਲਾਰੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਚਰਨਾਂ ਹੀ ਧੂੜ ਹੋ ਗਿਆ। ਤੇ ਆਦਿ ਪੁਰਖ ਇੱਕ ਚਲਤ ਦਿਖਾਇਆ, ਜਹਿ ਦੇਖਾਂ ਤਹਿ ਸੋਈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਉਹ ਚਰਿੱਤਰ ਦਿਖਾਇਆ। ਉਦੋਂ ਜਦੋਂ ਉਹ ਕੌਤਕ ਵਿਖਾਇਆ, ਉਦੋਂ ਉਹਦੇ ਚਰਨਾਂ ਦੇ ਵਿੱਚ ਜੁੜ ਗਿਆ ਤੇ ਉਹਦੇ ਚਰਨਾਂ ਵਿੱਚੋਂ ਜੋ ਬਖਸ਼ਿਸ਼ ਏ, ਜੋ ਰੋਗ ਨੇ, ਸਭ ਕੁਛ ਉਹਦੇ ਚਰਨਾਂ ਵਿੱਚੋਂ ਹੀ ਉਹਦੀ ਪ੍ਰਾਪਤੀ ਹੁੰਦੀ ਏ। ਨਾਨਕ ਹਰ ਕੀ ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ। ਨੇ ਸੱਜਣਾ, ਉਹ ਆਦਮੀ, ਉਹ ਸੱਜਣ, ਉਹ ਜਨ ਭਗਜਨ ਫਰਮਾਉਂਦਾ ਹੈ ਵੀ ਹੁਣ ਤੂੰ ਕੁਛ ਵੀ ਕਹਿ, ਕਬੀਰ ਸੰਤ ਨਾ ਛੋਡੇ ਸੰਤੀ, ਕੋਟਕ ਮਿਲੇ ਅਸੰਤ। ਕਹਿੰਦੇ ਸੰਤ ਜਨ ਜਿਹੜਾ ਹੈ ਉਹਨੂੰ ਕਰੋੜਾਂ ਮਨਮੁੱਖ ਬੰਦੇ ਮਿਲਣ ਤੇ ਉਹਨੂੰ ਆਖੇ ਤੂੰ ਉਹਦੀ ਬੰਦਗੀ ਛੱਡ ਦੇ, ਤੂੰ ਛੱਡ ਦਿਓ। ਕਹਿੰਦਾ ਨਾ, ਮੁਲਿਆ ਅਗਰ ਭੁਜੰਗਮ ਵੇਡਿਓ, ਜੋ ਸੀਤਲਤਾ ਨਾ ਤਜੰਤ। ਦੇ ਸੱਪ ਕਿੰਨੇ ਵੀ ਚੰਦਨ ਨੂੰ ਘੇਰਾ ਪਾ ਲੈਣ, ਚੱਪੀਆਂ ਪਾ ਲੈਣ, ਸੱਪਾਂ ਦੀ ਜ਼ਹਿਰ ਕਰਕੇ ਚੰਦਨ ਜਿਹੜਾ ਆਪਣੀ ਭਗਤੀ ਨੀ, ਆਪਣੀ ਠੰਡਕ ਨੀ ਛੱਡਦਾ ਹੈਗਾ। ਇਉਂ ਹੀ ਉਹ ਵਾਹਿਗੁਰੂ ਅਕਾਲ ਪੁਰਖ ਦਾ ਪਿਆਰਾ ਉਹਨੂੰ ਕਿੰਨਾ ਆਖੇ ਤੇ ਸਿੱਖੀ ਦੇ ਵਿੱਚ ਇਹ ਵਾਪਰਿਆ ਹੈ। ਪਤਾ ਨੀ ਕਿੰਨਿਆਂ ਸਿੱਖਾਂ ਦੇ ਨਾਲ ਦੁਸ਼ਟ ਲੋਕ ਆਏ ਵੀ ਤੁਸੀਂ ਸਿੱਖੀ ਨੂੰ ਛੱਡ ਦਿਓ, ਲੇਕਿਨ ਕਿਸੇ ਸਿੱਖ ਨੇ ਆਖਿਆ ਨਹੀਂ ਅਸੀਂ ਜਾਨ ਛੱਡ ਸਕਦੇ ਹਾਂ। ਜਕਰੀਆ ਖਾਂ ਨੇ ਭਾਈ ਤਾਰੂ ਸਿੰਘ ਨੂੰ ਆਖਿਆ ਸੀ
ਸਿੱਖੀ ਛੱਡ ਦੇ, ਦੀਨ ਕਬੂਲ ਕਰ ਲੈ। ਭਾਈ ਸਾਹਿਬ ਨੇ ਪੁੱਛਿਆ ਸੀ ਵੀ ਤੇਰੇ ਦੀਨ ਚ ਮਿਲੇਗਾ ਕੀ, ਕਹਿੰਦੇ ਵਿੱਚ ਦੀਨ ਦੇ ਤੈਨੂੰ ਬਹਿਸ਼ਤ ਮਿਲ ਸੀ, ਰੰਗ ਹੂਰਾਂ ਦੇ ਖਾਣ ਦਿਖਾਉਣ ਲੱਗਾ। ਸੁਣ ਕੇ ਤਾਰੂ ਸਿੰਘ ਨੂੰ ਜੋਸ਼ ਆਇਆ, ਵਿੱਚ ਮਸਤੀ ਦੇ ਖਾਲਸਾ ਫਰਮਾਉਣ ਲੱਗਾ। ਜਾਨ ਸਸਤੀ ਤੇ ਸਿੱਖੀ ਬਹੁਤ ਮਹਿੰਗੀ, ਵਿੱਚ ਮਸਤੀ ਦੇ ਬਚਨ ਫਰਮਾਉਣ ਲੱਗਾ। ਆਖਿਆ ਜਾਨ ਬੜੀ ਸਸਤੀ ਏ, ਜਿਨੇ ਉਹ ਅਚਰਜ ਕੌਤਕ ਵੇਖ ਲਿਆ, ਜਿਹੜਾ ਨਾਮ ਨਾਲ ਜੁੜ ਗਿਆ ਵੇ ਤੇ ਉਹ ਯਾਦ ਰੱਖਿਓ ਜੇ ਉਹ ਕਦੀ ਟੁੱਟਦਾ ਨਹੀਂ। ਭਾਈ ਤਾਰੂ ਸਿੰਘ ਦਾ ਜੀਵਨ ਪੜੋਗੇ, ਭਾਈ ਤਾਰੂ ਸਿੰਘ ਦੀਆਂ ਸ਼ਿਕਾਇਤਾਂ ਹੀ ਇਹ ਸੀ ਕਿ ਨਾ ਤੇ ਇਹ ਗਾਇਤਰੀ ਮੰਤਰ ਪੜਦਾ ਹੈ, ਨਾ ਇਹ ਬਾਗ ਜਾਂਦਾ, ਨਾ ਮਸਤ ਜਾਂਦਾ ਹੈ, ਇਹ ਕੋਈ ਵਰਤ ਨਹੀਂ ਰੱਖਦਾ, ਕਿਸੇ ਰਾਮ ਚੰਦਰ ਦੀ ਪੂਜਾ ਨਹੀਂ ਕਰਦਾ, ਕਿਸੇ ਕ੍ਰਿਸ਼ਨ ਦੀ ਪੂਜਾ ਨਹੀਂ ਕਰਦਾ, ਇਹ ਜਗਨਨਾਥ ਨੂੰ ਟੁੰਡਾ ਆਖਦਾ ਹੈ। ਆਪਣੇ ਗੁਰੂ ਕੀ ਛਪੜੀ ਨਹਾਵੇ, ਗੰਗਾ ਜਮਣਾ ਨਿਕਟ ਨਾ ਜਾਵੇ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੈ। ਇਹ ਕਿਸੇ ਦਾ ਜਾਪ ਨਹੀਂ ਜਪਦਾ, ਸਾਹਿਬ ਜੀ ਕਹਿੰਦੇ ਜਿਹੜਾ ਕਿਸੇ ਦਾ ਜਾਪ ਨਹੀਂ ਜਪਦਾ ਉਹ ਉਸ ਅਕਾਲ ਪੁਰਖ ਦਾ ਜਾਪ ਜਪਦਾ ਹੈ, ਜਿਹੜਾ ਉਹਦਾ ਜਾਪ ਜਪਦਾ ਹੈ। ਪਰ ਉਹਦਾ ਰਖਵਾਲਾ ਉਹ ਜਿਸ ਕਾ ਸਾਹਿਬ ਡਾਡਾ ਹੋਏ, ਜਿਸ ਨੂੰ ਮਾਰ ਨਾ ਸਕੇ ਕੋਈ, ਉਹਨੂੰ ਉਹ ਰੱਖਦਾ ਹੈ। ਉਹਦੇ ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸੇ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਅਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾ ਇਸ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦੀ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਏ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਮੇਂਦੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਮਣਿਆ ਦਰ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ

ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪ੍ਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ

ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸ੍ਰੀ ਜੁੜਵੱਟੀ ਸਾਹਿਬ ਸਿੰਘ ਜੀ ਭਾਗੀ ਹੋ ਆਪ ਜੀ ਨੇ ਸੰਤ ਮਨ ਚ ਹਾਜ਼ਰੀ ਭਰੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ ਹਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ। ਦੀਵਾਨ ਸਜ ਰਹੇ ਹਨ ਸਵੇਰੇ ਸ਼ਾਮ ਦੇ ਸਵੇਰ ਅੰਮ੍ਰਿਤ ਵਿਦਵਾਨ ਹਰ ਸਾਲ ਦੀ ਤਰ੍ਹਾਂ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਣਗੇ। 5 ਵਜੇ ਤੱਕ ਸਿਮਰਨ ਹੋਣਗੇ, 4 ਵਜੇ ਤੋਂ 5 ਤੱਕ ਸਿਮਰਨ ਕੀਰਤਨ ਰੂਪ 'ਚ ਹੋਣਗੇ। 5 ਵਜੇ ਸਜਵਾਰ ਕੀਰਤਨ ਪ੍ਰਾਰੰਭ ਹੋ ਜਾਣਗੇ, 5:45 ਪ੍ਰਕਾਸ਼ ਹੋਵੇਗਾ ਅਤੇ ਨਾਲ ਹੀ ਫੁੱਲਾਂ ਦੀ ਵਰਖਾ ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਤਰ੍ਹਾਂ ਅਤੇ ਸ਼ਾਮ ਦੀਵਾਨ ਸਜਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵ ਰਹਿ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ, ਗੁਰ ਨਾਮ ਦਿਆ ਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ। ਇਨਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੁਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸੁਰ ਸੁਖਾਸਨ ਹੋਏ। ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾ ਮਨ ਬੰਦ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸ ਮਤ ਬਖਸ਼ਣੀ ਆਪ ਜੀ ਦੇ ਬਾਣੀ ਵਿੱਚ। ਚਾਰ ਪੈਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਬਾਣੀ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰ, ਸੁਖਾਸਨ ਤਿਆਰ ਹਨ। ਆਪ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਜਾਗਰਤਾ ਬਖਸ਼ੋ, ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ।

Ouais. Guru. Ouais. Guru. Ouais. Guru. Ouais. Guru.

Guru. Guru.

Guru, Hai Guru, Hai Guru, Hai Guru, Hai Guru, Hai Guru.

Guru, Vahe Guru, Vahe Guru, Vahe Guru, Vahe Guru.

Guru. Guru. Guru. Guru. Guru. Guru. Guru. Guru. Guru. Guru. Guru. Guru.

Guru.

Vaheguru, Vaheguru, Vaheguru, Vaheguru, Vaheguru, Vaheguru.

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਕੋ ਸਲੋਕ ਬਹੁ ਸਾਹਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੁਰਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ।

ਨਾਮ ਦਾ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਬਰ ਭੂਮ ਦਾਨ ਨਿਓਲੇ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਾਉ ਪੀ ਹਉਮੈ ਮੈਲ ਨਾ ਜਾਵੇ ਹਰ ਕੇ ਨਾਮ ਸਮਸਰ ਕਹਿ ਨਾਹੇ ਨਾਨ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਸੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਸੁਰ ਰਾਤ ਮਰ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਦ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੇ ਅਣਕ ਜਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਮ ਦੁਰਗੈ ਨਹੀਂ ਸਿੱਜੈ ਛੂੜਸ ਨਾਹੀ ਉਹ ਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ

ਬ੍ਰਹਸਪਤੀ ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਵਗਨ ਮਹਿ ਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਪ੍ਰਸਾਦ ਸਹਿਣ ਮੁਖਿਆ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀ ਤਿਲ ਜਲਾ ਸੁਖਦਾਈ ਪਵਨ ਪਾਵ ਕੇ ਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤੇ ਸਿਹ ਤਿਆਗ ਵਿਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤੇ ਸਿਉਂ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾਂ ਸਿਉਂ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕਹੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਦੇ ਜਾਨ ਸਦਾ ਸਦਾ ਹੀ ਭੂਲਨ ਹਾਰ ਨਾਨਕ ਰਾਖਨ ਹਾਰੇ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸ ਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸਰਾਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਵਿਪਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸਿਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੇ ਲੋਭ ਸੁਆਣ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗਏ ਲੇਹੋ ਓੜ ਨਿਭਾਵੇ ਕਹਾਂ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰਨਾ ਮੈਂ ਦੇਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਂਦ ਜੋ ਬੈਰਾਈ ਤਾਸਿਓ ਪ੍ਰੀਂਦ ਬਰੂਆ ਕੇ ਗ੍ਰਹਿ ਭੀਤਰ ਵਸੇ ਅੰਦ ਕੇਲ ਮਾਇਆ ਰੰਗ ਰਸੇ ਤ੍ਰਿਦ ਕਰ ਮਾਨੇ ਮਣੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਂਦ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂੜ ਵਿਕਾਰ ਮਹਾਂ ਲੋਭ ਤ੍ਰੋਹ

ਕਰਜਾਵੇ। ਜੇ ਪ੍ਰਸਾਦ ਆਰੋ ਕੰਚਨ ਦੇਹੀ ਲੇਵ ਲਾਭ ਤਿਹ ਰਾਮ ਸੁਨੇਹੀ। ਜੇ ਪ੍ਰਸਾਦ ਰਹੁ ਲਾਰਹਿ ਤੇ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਰਹਿ ਸਗਲ ਛਿਦ੍ਰ ਢਾਕੈ ਮਨ ਸਰਣੀ ਪਾਰਿਠਾ ਕਿਰਪਾ ਤਾਕੈ। ਜੇ ਪ੍ਰਸਾਦ ਰਹਿ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂ ਚੇ। ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਹ ਬ੍ਰਹਮ ਕੋ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਲਿਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ। ਉਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਈ ਜੋ ਇੱਕ ਅਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜੇ ਪ੍ਰਸਾਦ ਰਾ ਸੁੰਦਰ

ਜਿਹ ਪ੍ਰਸਾਦ ਸੁਣੇ ਕਰਨਾਦ, ਜਿਹ ਪ੍ਰਸਾਦ ਪੇਖੇ ਵਿਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਵਸਨਾ, ਜਿਹ ਪ੍ਰਸਾਦ ਹਿਤ ਕਰ ਚਲ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮਗਤ ਪਾਵੇ, ਜਿਹ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਹ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ, ਜਿਹ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ, ਜਾਪ ਜਪੈ ਜਪ ਸੋਏ ਆਪ ਜਪਾਏ, ਜਪੇ ਸੋ ਨਾਉ ਆਪ ਗਵਾਏ, ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਬਿੰਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਾਤ ਉਤਮ ਹੋਏ,

ਸਨਮੀਤਾ ਨਾਨਕ ਬਿਰਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਬਖੁਜਲ ਹੋਦ ਸਾਧ ਸੰਗ ਬਲ ਸਗਲੀ ਖੋਦ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਿਨ ਬੇਰਾ ਸਾਧ ਕੈ ਸੰਗ ਪਾਏ ਨਾਮ ਰਤਨੁ ਸਾਧ ਕੈ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭਾ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੇ ਸਾਧ ਕੈ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨ ਕਤ ਹੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪਹਿਨ ਸਾਧ ਸੰਗ ਨਾਨ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕੇਸਵ ਨਹੀਂ ਬੈਰ ਸਾਧਕ ਸੰਗ ਨਾ ਮੀਂਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬਹੂ ਧਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹਤੇ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਹਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਹਾ ਹੁਆ ਸੁਹੇਲਾ ਸਾਧ ਸੰਗ ਬਿਸਰਿਓ ਤੋ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨ ਵਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੇ ਨਾਨਕ ਗੁਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਵ

ਪਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧਕ ਮਹਿਮਾ ਬੇਦ ਨ ਜਾਣੇ, ਜੇ ਤਾ ਸੁਣੇ ਤੇ ਤਬ ਖਿਆ ਨੇ। ਸਾਧਕ ਉਪਮਾ ਤੇ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਰਪੂਰ। ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ। ਸਾਧਕ ਸੋਭਾ ਉਚੇ ਉੱਚੀ, ਸਾਧਕ ਸੋਭਾ ਮੂਚੇ ਮੂਚੀ। ਸਾਧਕ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ। ਨਾਨਕ ਹੈ ਲਛਨ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇਂ ਕਮਲੇ ਲੇ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰ ਜੇਕ, ਜਿਉ ਬਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜਿਉ ਪਾਪ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇਰੇ ਮਿਲਾ, ਜੈਸੇ ਮੈਲਾਂ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੀ ਉਪਰੇ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਚੇ ਉੱਚਾ ਮਾਨੇ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸਹਿ ਜਨ ਪਹਿ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਰੀਨਾ, ਤੁਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਇਸ ਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਉਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਾ ਜਾਗਤ, ਬ੍ਰਹਮ ਗਿਆਨੀ ਆਪੋ ਤਿਆਗ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾਨੰਦ। ਬ੍ਰਹਮ ਗਿਆਨੀ ਸੁਖ ਸਾਇ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕੈ ਹੋਇਆ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ। ਬ੍ਰਹਮ ਗਿਆਨੀ ਕਉ ਬਾਲ ਬਲ ਜਾਈਏ, ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ। ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀਮਤ ਨਾਹੇ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ। ਬ੍ਰਹਮ ਗਿਆਨੀ ਕਾ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥੇ ਨ ਜਾਏ ਦਾਖਿਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕਿਵੇਂ ਕੌਣ ਵਿਖਾਣੇ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾਂਤਰਾ ਪਾਰ ਨਾਨਕ, ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਕਾਰ, ਬ੍ਰਹਮ ਗਿਆਨੀ ਆਵਰਿੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰ ਧਾਰੈ ਜੋ ਅੰਤਰਨਾਮ। ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੇ। ਨਾਨਕ ਕੋਹ ਅਪਰਸ ਸਗਲ ਨਿਸਤਾਰੇ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਮਨ ਮਹਿ ਪ੍ਰੀਤ ਨਿਰੰਜਨ ਦਰਸ,

ਦੁਹਟਕਾ ਸੰਗ ਮਨ ਤੇ ਬਿਣਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਾਤੀ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ।

ਨਾਮ ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ। ਬੇਦ ਪ੍ਰਾਣ ਸਿਮਰਤ ਬੂਜੇ ਮੂਲ ਸੁਖ ਮਹਿ ਜਾਣੇ ਅਸਥੂਲ। ਚਾਹੋ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋਸ ਦਾ ਦੇਸ਼। ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮਹਿ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਤਰੂਰ ਧਾਰੇ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੇ। ਸਰਬ ਰੋਗ ਕਾਖਿਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ। ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਗੈ ਮਨ ਪਾਰ ਬ੍ਰਹਮ ਕਾ ਨਿਵਾਸ। ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਵਦ ਸੰਤਨ ਪਾਏ ਤਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ।

ਸੰਗ ਤੈ ਸਾਰਾ ਜਾਣ ਜੋ ਵਰਤਾਇ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈ ਸਾ ਤਿਨ ਲਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫਿਰ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖ ਨ ਜਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼।

ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾਤਮਨ ਕੋਰ ਕਈ ਕੋਟ ਪਰ ਦਰਬ ਕਉ ਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸ੍ਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੇ ਉਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਹੀ ਖਾਹੇ ਕਈ ਕੋਟ ਕਾਲੇ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਸ ਪ੍ਰਭ ਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲੇ ਹੋ ਪ੍ਰਭ ਯਮਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕੀ ਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਅੰਕਾਰ

ਭਾਵ ਨਾਨਕ ਪ੍ਰਭ ਸੋਏ। ਕਈ ਕੋੜ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆ ਤੁਮ ਪ੍ਰਗਾਸ। ਕਈ ਕੋੜ ਤੱਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ। ਕਈ ਕੋੜ ਨਾਮ ਰਸ ਪੀਵੇ, ਅਮਰ ਭੈ ਸਦ ਸਦ ਹੀ ਜੀਵੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ

ਆਵੇ। ਕਹੁ ਮਾਨੁਖ ਤੇ ਕਿਆ ਹੋਇਆ ਵੇ, ਜੋ ਤਿਸ ਭਾਵੈ ਸੋਈ ਕਰਾਵੇ। ਇਸ ਕੈ ਹੱਥ ਹੋਏ ਤਾਂ ਸਭ ਕਹਿਲੇ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਵਿਖਿਆ ਮਹਿਰੇ ਤੇਰੇ, ਜਾਂਤ ਆਪਣੇ ਆਪ ਬਚੇ ਭਰਮੇ ਭੁੱਲੈ। ਦਹਿ ਦਿਸ ਧਾਵੇ, ਨਿਮਖ ਮਾਹੀ ਚਾਰ ਕੁੰਡ ਫਿਰ ਆਵੇ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ। ਖਿਨ ਮੈਂ ਨੀਰ ਕੀਰ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਸ ਜਾਕਾ ਦ੍ਰਿਸ਼ਟ ਕਛੂ ਨਾਵੇ। ਤਿਸ ਤਦ ਕਾਲ ਦਹਿ ਦਿਸ ਪ੍ਰਗਟਾਵੇ, ਜਾਕ ਆਪਣੀ ਕਰੇ ਬਸੀਹ। ਤਾ ਕਾਲੇ ਖਨ ਗਣੇ ਜਗਦੀਸ ਜੀਉ, ਪਿੰਡ ਸਭ ਤਿਸ ਕੀ ਰਾਸ। ਕਰ ਕਰ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬੰਤ ਆਪ ਨਾਈ। ਨਾਨਕ ਜੀਵੇ ਦੇਖ ਵਡਾਈ, ਇਸਕਾ ਬਲ ਨਾਹੀ। ਸਹਾਥ ਕਰਨ ਕਰਾਮਨ ਸਰਬ ਕੋ ਨਾਸ, ਆਗਿਆਕਾਰੀ ਬਪਰਾ ਜੀਓ। ਜੋ ਤਿਸ ਭਾਵੇ ਸੋਈ ਫਣਥੀਓ, ਕਭੂ ਊਜਨੀ ਤੁਮੈ ਬਸੇ, ਕਭੂ ਸੋਗ ਹਰਖ ਰੰਗ ਹੱਸੈ।

ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੇ ਬਜੋਨ ਪ੍ਰਭਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕਹਿ ਸੰਗ ਨ ਜਾਵੇ ਬਹੁਲਸ ਕਿਰਮਾਨ ਉਖਪੁਰ ਕਰੇ ਆਸ ਪਰ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਮਲਵੰਤ ਖਿਨ ਮਹਿ ਹੋਏ ਜਾ

ਭਗਵਾਨ ਕੋਟ ਕਰਮ ਕਰੇ ਹਉ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗਏ ਕਹੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲੰਘ ਜਾਣੇ ਮੁਝ ਤੇ ਕਛ ਹੋਏ ਤਬ ਇਸ ਕਾ ਸੁਖ ਨਾਹੀ ਕੋਏ।

ਪ੍ਰਣੀਤ ਜਬ ਰੰਗ ਬੋ ਮਗਨ ਸੰਗ ਬਾਜ ਤਬ ਰੰਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੂਟੇ ਗੁਰ ਪ੍ਰਸਾਦ ਨਾਨਕ ਹਾਂ ਛੂਟੇ ਸਹਿਸ ਕਟੇ ਲਾਖ ਕੋਟ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਬ ਖਬ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ

ਅਧੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ ਸੰਤ ਕੇ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੁੱਖ ਸੰਤ ਕਾ ਦੁਖੀ ਸਦਾ ਪਵੇਦ ਸੰਤ ਕਾ ਦੁਖੀ ਕਿਸੇ ਕਾਣੀ ਮਿਤ ਸੰਤ ਕੇ ਦੁਖੀ ਕੋ ਡਾਂਗ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ

ਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾਕੀਆ ਜਨ ਮਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਹ ਦੇਵ ਜੇ ਤੇ ਮਹਿ ਸਮਾਏ ਹੋਏ ਸੁਖ ਨਿਧਾਨ ਨੂੰ ਬਣਾਏ ਆਪਸ ਕੋ ਆਪ ਦੀਨੋ ਮਹਾਨ ਨਾਨ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨੀ ਉਦਰੀ ਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ

ਧੋਏ ਪੀਓ। ਹਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੇ ਧੂਰ ਕਰੋ ਸਨਾਨ, ਸਾਧੂ ਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ,

ਤੇ ਆਧਾਰ ਸਰਬਿੰਧਾਨ ਜਾ ਕੀ ਦ੍ਰਿਸ਼ਤੀ ਵਾਹਿ ਪ੍ਰਭ ਲਿਖੇ ਕਾਲਹ ਨਾ ਪਾਹੇ ਸਭ ਕਿਸ ਤਿਸ ਕਾਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨ ਹੋਗ ਜਪ ਜਾਣ ਸਦਾ ਸਦਾ ਦੇ ਰਹਿਣੀ ਸਭ ਤੇ ਹੋਈ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਹ ਜਨੇ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾਗ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਹਤ ਸਾਚਾ ਓਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਰ ਸਮਾਤਾ ਸਲੋਕ ਹਰੂਪ ਨਰਿਖ ਨਰੰਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿਹਨ ਤਿਸੇ ਬਿਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ।

ਤਰਪ ਆਇਓ। ਜਾਗਿ ਲੀਲਾ ਕੀਮਤ ਨਾਹਿ, ਸਗਲ ਦੇਵ ਹਾਰਿ ਵਗਾਹਿ, ਪੀਤਾ ਕਾ ਜਨਮ ਕੇ ਜਾਣੇ, ਪੂਤ ਸਗਲ ਪਰੋਈ ਆਪਣੇ ਸੂਤ ਸਮਾਤ ਗਿਆਨ, ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ, ਸੇ ਤਿਹ ਗੁਣ ਮੈਂ ਜਾ ਕੋ ਪ੍ਰਭਾਏ, ਜਨ ਮਰੇ ਫਿਰ ਆਵੇ ਜਾਏ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨ ਆਵੇ ਤੈਸਾ ਨਾਨਕ ਜਾਣ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ।

ਤਾਂ ਗੁਦਰੇ ਸੰਸਾਰ ਆਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਜ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤਿ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਵਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਜਨ ਸਾਧੂ ਉਪਦੇਸ਼ ਸਤ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝ ਜੈ ਜੈ ਕੋਇ ਨਾਮ ਜਪਤਾ ਕੀ ਗਤ ਹੋਇ ਆਪ ਸਤ ਕੀ ਆ ਸਭ ਸਤਿ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਅਨਾਨਕ ਜੋ ਤਿਸ ਭਾਵੇ ਸੋ ਵਰਤੀਆਂ ਬਿਸਮਣ ਬਿਸਮ ਭੈ ਬਿਸਮਾਲ ਜਿਨ ਬੂਝਿਆ ਤਿਸ ਆਇਆ ਸੁਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ

ਸੇਵਕੀ ਸਰ ਪਰ ਰਾਖੇ ਆਪਣੇ ਦਾਸ ਗੁਰਦੇਵ ਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਾਖੇ ਤਾਂ ਕਿ ਖਤਮਿਤ ਕੋਈ ਨਾ ਰਾਖੇ।

ਸੋ ਖਰ ਨਾਮ ਕਾ ਸੰਗ ਨਾਮ ਰਹਿ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੀ ਉਠ ਬੈਠ ਸੋਤ ਨਾਮ ਕਹੋ ਨਾਮ ਜਨ ਕੈ ਸਦਕਾਮ ਬੋਲੋ ਜਾਹ ਜੇ ਬਾਂਦਰੇ ਬੋਲੋ ਜਾਸ ਜਿਹਬਾ ਦਿਨ

ਰਾਤ ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਗਾ ਨਾਓ ਤੇ ਸਿੱਖ ਗਏ ਸੰਗ ਸਿੱਖ ਦੁਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਿਰੈ

ਸਾਧਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰਿ ਹਰਿ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਿਓ ਵਿਚਾਰੇ ਇੱਕ ਸਿਮਰ ਨਾਮ ਆਧਾਰੇ ਅਮਰੇ ਉਪਾਵ ਸਭੀਤ ਵਿਸਾਰੋ ਚਰਨ ਕਮਲ ਮਹਿਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦੇਵ ਕਰ ਗਹੋ ਨਾਮ ਹਰ ਵਾਥੇ ਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੋ ਜਿਸ ਧਨ ਕੋ ਚਾਰ ਕੁੜ ਉੜਤਾਵੇ ਸੋ ਤਨ ਹਰ

ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣੇ ਉਧਾਰ ਅਨਕੀ ਪਾਵਣ ਛੁਟਨ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ ਬੰਸ਼ਤ ਨ

ਸੁਬਰ ਭਰੇ ਪ੍ਰੇਮ ਰਸ ਰੰਗ ਵਜੈ ਚਾਹੋ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲੇ ਵਿਲਾਂਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਸਤਸੰਗ ਹਜੂਰੀ ਜਿਸ ਕਾਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।

ਸਿਮਰ ਸਿਮਰ ਸਿਮਰ ਸੁਖ ਪਾਓ, ਆਪ ਜਪੋ ਅਵਰਹਿ ਨਾਮ ਜਪਾਓ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸਿਛਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂੜ ਜਾਤ ਪਾਏ ਬਿਸਰਾਮ, ਸਗਲ ਦੁਖ ਆਪਤ ਨਾਸ, ਨਾਨਕ ਨਾਮ ਜਪੋ ਗੁਣਤਾ।

ਮਹਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਵਕੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੇ ਤਹ ਕਿਸੇ ਭੂਖ ਕਮ ਤਪਤਾਵੇ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਣ ਮਾਏ ਬਾਬ ਮਿੱਤਰ ਸਤਭਾਈ ਜਹ ਸਰਬ ਕਲਾ ਪੇ ਪ੍ਰਬੀਨ ਤਹ ਵੇਦਕ ਦੇਵ ਕਹਾ ਕੁਵਤੀਨ ਜਬ ਆਪਣੇ ਆਵੇ

ਦੀਅ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰੀ ਚੁਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭੈਣਾਂ ਹੀ ਕਛੋਇਆ ਆਪਣੇ ਸੂਤ ਸਭ ਜਗਤ ਪ੍ਰੋਏ ਜਾ ਕੋ ਆਪ ਜਾ

ਯੁਗਤ ਜਾ ਕੇ ਸਭਾਤ ਅੰਤਰ ਬਾਰ ਜਾਨੋ ਸਾਧ ਗੁਣ ਨਿਧਾਨ ਬੇਅੰਤੇ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਾ ਹੈ ਦਿਆਲ ਸਾਵਿਓ ਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਹੋ ਬਿਆਹ ਪ੍ਰਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸਤਿ ਸੇ ਧਿਆਤ।

ਹਾਲਤ ਪਾਲਤ ਦੋਏ ਲੇਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ।

ਨਾਨਕ ਸੁਖ ਪਾਉ। ਵੇਦ ਪ੍ਰਾਨ ਸਿਮਰਤ ਮੈਂ ਦੇਖ, ਸਸੀ ਹਰ ਸੂਰਨ ਖੇਤਰ ਮੈਂ ਇੱਕ ਬਾਣੀ, ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨਾ ਕਬਹੂ ਡੋਲੈ। ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਬੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਹੋ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿੰਨ ਮੈਂ ਹੋ ਵਿਸਾਸ, ਸੰਜਨਾ ਕਾ ਪੇਖਣ ਸਭ ਬ੍ਰਹਮ, ਸੰਜਨਾ ਕੇ ਹਿਰਦੈ ਸਭ ਧਰਮ, ਸੰਤ ਜਨਾ ਸੁਣਹਿ ਸੋਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ।

ਤਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਹਰ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਕੁਦਰੇ ਤਨਿਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜਾਲ ਬਕਾਰਤ ਰਹਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਖੇਬ ਹਮਾਰੀ ਪ੍ਰਭ ਕੀ ਉਹਤਦ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਦਨ ਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇ ਸਥਾਨ ਬੋਰ ਨ ਹੋਏ ਆਵਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ

ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕਲਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ।

ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕੀਰਤਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਖੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕਿਆ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਗੀਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ,

ਦੂਤ ਕਿੱਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਨ ਲਿਵ ਲਾਏ।

ਨਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿ ਫੁਰਮਾਏ ਤਿਵ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇਹੇ। ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਮੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ।

ਸੁਣਿਆ ਬੰਦਿਆ ਮਨ ਕੀਤਾ ਭਾਓ, ਅੰਤਰਗਾ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਦ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਹੋ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੋ ਕਵਣ, ਜਿਤ ਹੋਵਾ ਆਕਾਰ, ਵੇਲਾ ਪਾਈਆ ਪੰਡਿਤ

ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਤੂੰ ਇੱਕ ਸਿਆਣਾ, ਵੱਡਾ ਸਾਹਿਬ ਵੱਡੀ।

ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤ ਸਹਿਸ ਅਠਾਰਾਂ ਕਹਿਣਕ ਤੇਬਾ ਅਸਲ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ

ਸੰਸਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕਾ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰਹੇ ਤਾਖ ਨਾ ਸਕੇ ਕਈ ਕੇ ਜੇਵੜ ਭਾਵੈ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਬਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜੰਦਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੂੰ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਹੀ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਮਬਦ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਅਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ

ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ, ਆਦੇਸ ਤਸਾ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਸਾ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਭਾਵ ਲਾਖੋ ਹੈ ਲਾਖੋ ਮੈਂ ਲਖ ਵੀਸ, ਲਖ ਲਖ ਗੇੜਾ ਆਖੀ ਇਹ ਤਰਾਹ ਏਕ ਨਾਮ ਜਗਦੀਸ, ਇਹ ਤਰਾਹ ਪਤ ਪਬੜੀਆ ਚੜੀਏ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚ ਪੈਣੈ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਛ ਪਕਾਈ ਉੱਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁਧਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਾ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਖੀਆਂ ਗੱਲਾਂ ਗਥੀਆਂ ਨਾ ਜਾਹੇ, ਜੇ ਕੋ ਗਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਦ ਮਹਾਬਲ ਸੂਰ, ਤਨਮੈ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੇ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਹੇ, ਸੱਚ

ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਬਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਅਤਿਹਾਰ ਭਾਓ ਖਲਾ ਅਗੰਧ ਪਤਾਓ ਭਾਂਡਾ ਭਾਓ ਅੰਮ੍ਰਿਤ ਤਟਾਲ ਘੜੀਐ ਸ਼ਬਦ ਸਚੀ ਟਕਸਾਲ

ਮਹਿ ਮੰਡਨ ਹੈ, ਜਗਤੇਸੁਰ ਹੈ, ਪਰਮੇਸੁਰ ਹੈ, ਗਲਕਾਰਨ ਹੈ, ਸਰਬਵਾਰਨ ਹੈ, ਤ੍ਰਿਤਕੇ ਤਰਨ ਹੈ, ਜਗਕੇ ਕਰਨ ਹੈ, ਮਨਮਾਨੇ ਹੈ, ਜਗਜਾਨੇ ਹੈ, ਸਰਵੰਗ ਪਰ ਹੈ, ਸਰਵੰਗ ਕਰ ਹੈ, ਸਰਪਾਸ ਹੈ, ਸਰਵਨਾਸ਼ ਹੈ, ਕਰੁਣਾਕਰ ਹੈ, ਵਿਸੁੰਬਰ ਹੈ, ਸਰਵੇਸੁਰ ਹੈ, ਜਗਤੇਸੁਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਆ ਜਪਾ ਜਪੈ ਥਪਾ ਥਪੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਕਰਤਾ ਕਰਤਾ ਧਰਨੇਤ੍ਰਿਤ ਹੈ, ਅਮਤੇਸੁਰ ਹੈ, ਪਰਮੇਸ਼ੁਰ ਹੈ, ਅਕਰਤਾ ਕਰਤਾ ਅਮ੍ਰਿਤਾ ਮ੍ਰਿਤਾ ਆਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸਵੰਬਰ ਹੈ, ਕਰੁਣਾਲੇ ਹੈ, ਨਰਪਨਾਇਕ ਹੈ, ਸਰਪਾਇਕ ਹੈ, ਪਾਪੰਜਨ ਹੈ, ਅਰਗੰਜਨ ਹੈ, ਰਵਤਾਪਨ ਹੈ, ਜਪਜਾਪਨ ਹੈ, ਅਕਲੰ ਕਰਤਾ ਸਰਵਾ ਕਰਤਾ ਕਰਤਾ ਕਰ ਹਰਤਾ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਘ ਥਾਮ ਸੰਘ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸੁਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨ, ਨਮੋ ਮੰਤਰ ਮੰਤਰ, ਨਮੋ ਧਿਆਨ ਧਿਆਨ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਵਿਭੂਤੇ, ਕਲੰਕਾਰ ਅਲੰਕੇ, ਨਮੋ ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਭੰਗੀ ਸੁਰਪੇ, ਅਨੰਗੀ ਨਾਮੇ, ਤਰਭੰਗੀ ਤਰਕਾਲੇ, ਅਨੰਗੀ ਅਗਾਮੇ, ਏਕ ਸ਼੍ਰੀ ਛੰਦ, ਅਜੈ ਅਲਾਏ, ਅਭੈ ਅਭੈ, ਅਭੂ ਅਜੂ, ਅਨਾਸ ਅਕਾਸ, ਅਗੰਜ ਅਪੰਜ, ਅਲਖ ਅਭਖ, ਅਕਾਲ ਦਿਆਲ, ਅਲੇਖ ਅਪੇਖ, ਅਨਾਮ ਅਕਾਮ, ਅਗਹ ਅਟਾ, ਅਨਾਥੇ ਪਰਮਾਥੇ, ਅਜੋਨੀ ਅਮੋਨੀ, ਨ ਰਾਗੇ, ਨ ਰੰਗੇ, ਨ ਰੂਪੇ, ਨ ਰੇਖੇ, ਅਗਰਭੰਗ ਪ੍ਰਭੰਗ, ਅਗੰਜੇ, ਅਲੇਖੇ, ਭੁਜੰਗ ਪ੍ਰਿਆਤ ਛੰਦ, ਨਮਸਤਲ ਪ੍ਰਣਾਮੇ, ਸਮਸਤਲ ਪ੍ਰਣਾਸੇ, ਅਗੰਜਲ ਅਨਾਮੇ, ਸਮਸਤਲ ਨਿਵਾਸੇ, ਨਿਰਗਾਮੰਗ ਵਿਭੂਤੇ, ਸਮਸਤਲ ਸਰੂਪੇ, ਕੁਗਰਮੰਗ ਪ੍ਰਣਾਸੀ, ਸੁਧਰਮੰਗ ਵਿਭੂਤੇ, ਸਦਾ ਸਚਦਾਨੰਦ ਸਤਰੰਗ ਪ੍ਰਣਾਸੀ, ਕਰੀਮਲ ਕੁਨਿੰਦਾ, ਸਮਸਤਲ ਨਿਵਾਸੀ, ਅਜਾਇਬ ਵਿਭੂਤੇ, ਗਜਾਇਬ ਗਰੀਮੇ, ਹਰਿਅੰਗ ਕਰਿੰਗ ਕਰੀਮਲ ਰਹੀਮੇ, ਚਤੁਰ ਚਕਰ ਵਰਤੀ, ਚਤੁਰ ਚਕਰ ਭੁਗਤੇ, ਸਵਯੰ ਭਵ ਸਵੰਗ, ਸਰਵਦਾ ਸਰਵਜੁਗਤੇ, ਦੁਗਾਲੰਗ ਪ੍ਰਣਾਸੀ, ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਚਤੁਰ ਚਕਰਵਰਤੀ, ਚਤੁਰਚਕਰ ਭੁਗਤੇ, ਸਵਯੰ ਭਵ ਸਵੰਗ, ਸਰਵਦਾ ਸਰਵਜੁਗਤੇ, ਦੁਗਾਲੰਗ ਪ੍ਰਣਾਸੀ, ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਰਿਹੋ ਘਰ ਜੋਗ ਜਤੀਕੇ, ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਾਤ ਕਹੂ ਨਾ ਦੇਖਤ ਪ੍ਰਾਨ ਪਤੀਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਇਹ ਕਰਤੀਬਨ ਏਕ ਰਤੀਕੇ, ਮਾਤੇ ਮਤੰਗ ਜਰੇ ਜਰਸੰਗ ਅਨੁਪ ਅਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਜਲ ਦਨਿਆਵ ਸੀ ਸਨ ਜਾਤ ਵਿਚਾਰੇ, ਏਤੇ ਭੈ ਤੋਂ ਕਹਾ ਭੁਪ ਤੰਦ ਕੋ ਨਾ ਗਹਿ ਪਾਏ ਪਧਾਰੇ, ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਜਪ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਹਿਣੇ ਨਹੀਂ ਜਾਤ ਵਿਚਾਰੇ, ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੰਜਮ ਨੇਮ ਅਨੇਕ ਬਸੇਖੈ, ਵੇਦ ਬਰਾਨ ਕਦੇਵ ਗਰਾਨ ਜਮੀਨ ਜਮਾਨ ਸਮਾਨ ਕੇ ਪੇਖੈ, ਪਾਉਣ ਅਹਾਰ ਜਤੀ ਜਤਾਰ ਸਭ ਸੁਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਦ ਬਹ ਸਾਸਨਾ ਦੁਰਜਾਨ ਦਲਾਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਭੰਗ ਨੇ ਨਾ ਹਰੇਂਗੇ, ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਲ ਮਲੈਂਗੇ, ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ, ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ, ਤੋਰ ਦੇ ਸਮਿਲਨ ਵਾਸਨ ਮਾਤੇ ਜਾਣਗੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨਹਾਰ ਸੁਭਾਤਨ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾ ਚਕਰੇ ਇੱਕ ਸੋਇਕ ਦਵਈਆ, ਦਾਨਵ ਦਿਨ ਦੇਵ ਫਨਿੰਦਨ ਸਾਜਰ ਭੂਤ ਭਿਖ ਭਵਾਨ ਚ ਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਟ ਜੈਤਨ ਪਾਪਨ ਗੇ ਭਾਉ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚ ਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਤਮ ਜਾਉਂ ਤਰੋਕ ਰਾਜ ਕਰਾਂਗੇ, ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ, ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇ ਜਮਫਾਸ ਫਰਾਂਗੇ, ਜੇ ਨਰ ਸ੍ਰੀਪਦ ਕੇ ਪਰਾ ਸਹਿਭਗ ਤੇਰ ਨਰ ਫੇਰ ਨਾ ਦੇਹ ਨਾ ਤੇ ਤੇਰ ਨਰ ਫੇਰ ਨਾ ਦੇਹ ਧਰਾਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠੇ ਵਕ ਧਿਆਨ ਲਗਾਇਓ, ਨਾਤ ਪ੍ਰਿਓਲੀਏ ਸਾਹ ਸਮੁੰਦਰ ਲੋਗਿਓ ਪ੍ਰਲੋਕ ਗਵਾਇਓ, ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਿਤਾਇਓ, ਸਾਜ ਕਹੋ ਸੁਣ ਲਿਓ ਸਬੈਜਨ ਪ੍ਰੇਮ ਕਿਓ ਤਿਨ ਹੇ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਤੇਰੇ ਸਿਰ ਕਾਹੂ ਲੈ ਲਿੰਗ ਲਟਕਾਇਓ,
ಕಾಹು ಲಖ್ಯೋರ್ ವಾಚಿ ದಿಶಾಮೆ ಕಾಹು ಪಶಾಕೋ ಸೀಸನ ವಾಯೋ ಕೋ ಭೂತಾನು ಪೂಜಿತ ಪಾಸ ಕೋ ಮೃತಾನ್ ಕು ಪೂಜಂತಾಯೋ ಕೂರ್ ಕಿರ್ಯಾ ಉರ್ಜಾವೋ ಸಭಿ ಜಗ ಶ್ರೀ ಭಗವಾನ್ ಗೇದನ ಪಾಯೋ ಕೌ ಭೂತಾನ್ ಕು ಪೂಜಿತ ಪಾಸ ಕೋ ಮೃತಾನ್ ಕು ಪೂಜಂತಾಯೋ ಕೂರ್ ಕಿರ್ಯಾ ಉರ್ಜೋ ಸಭಿ ಜಗ ಶ್ರೀ ಭಗವಾನ್ ಗೇದನ ಪಾಯೋ ಸತನಾಮ ಶ್ರೀ ವಾಹಿಗುರು ಸಾಹಿಬ್ ಜೀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈਤਮ ਘਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵਾਏ ਘਰ ਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਹਰਨ ਗੁਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹਾਦੈ ਮੁਜੇ ਉਭਰਿਆ ਮਰਨ ਕਾਲ ਕਾ ਤ੍ਰਾਸਨ ਭਰਿਆ ਹੂੰ ਜੋ ਸਦਾ ਹਮਾਰੇ ਬਚਾ ਸ੍ਰੀ ਸੁਜੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ

ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਨ ਜਸ਼ਨ ਵਜਾਇਓ, ਆਦਿ ਅੰਧੇਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸੀਂ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸੇਵਕਨ ਕੋ ਸੇਵਕਨ ਸੁਖ ਦੀਓ, ਸੱਤਣ ਕੋ ਬਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਬਿਸ਼ਾਨਤ। ਚਿੱਠੀ ਤੇ ਕੁੰਚਰ ਸੂਲਾ, ਸਪਰ ਕਿਰਪਾ ਦੁਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕੇ ਕੀ ਪੀਰ ਬਿਸ਼ਾਨੈ। ਘਟ ਘਟ ਕੇ ਬਟ ਬਟ ਕੀ ਜਾਣੈ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰ, ਜਬ ਆ ਕਰ ਕਰ ਤੂੰ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇ ਤੇ ਬਦਨ ਸਿੱਟ ਸਭ ਧਾਰੇ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਭੇਦਾ, ਤਾ ਕੋ ਕਿਰਪਾ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਸ਼ੀਨਤ ਨੈ ਬਿਵ, ਆਪ ਆਪਣੀ ਬੁਧੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਇੱਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੁੱਪਾ, ਅੰਡਾ ਜੇਰ ਸੇਤ ਜਗੀਨੀ, ਉਤਪਜ ਖਾਨ ਬਾਹੁ ਰਚ ਦੀਨੀ, ਕਹੂੰ ਫੂਲ ਰਾਜਾ ਹਵ ਬੈਠਾ, ਕਹੂੰ ਸਿਮੜ ਭਇਓ ਸੰਕਰੇ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾ ਸਰੂਪ ਸਿਅੰਭਵ, ਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿਖ ਸੰਘਰੋ, ਦੁਸ਼ਟ ਜਿਥੇ ਉਠਵਾ ਤੁਤ ਪਾਤਾ, ਸਗਲ ਮਲੇਸ਼ ਕਰੋ ਰਣਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵਾ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋਈ ਕਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦੁਸ਼ਟਨ ਜਾਏ ਨੇ ਹਰੋ, ਤਾਂ ਕਿ ਤਾਪ ਤਨਕ ਮੈਂ ਹਰੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਸ਼ਬ ਸਕੇ ਨਾ ਕੋਈ, ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਿੰਦਰ ਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੋਖ ਤੇ ਰਹਾ, ਖੜਕੇਤ ਮੈਂ ਸਰਨ ਤਿਹਾਰੀ, ਆਪ ਹੱਦ ਲਿਹ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹ ਬਚਾਈ, ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲੋ ਸਗਲ ਦੇ ਕੋ ਹਰਤਾ, ਦੁਸ਼ਟ ਦੁਖ ਉਨ ਕਉ ਸ਼ੈ ਕਰਤਾ, ਸ੍ਰੀ ਸੱਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਚਤ ਫੁਲ ਪਾਵੇ ਸੋਈ, ਦੁਖ ਨਾ ਤੁਸੇ ਬਿਆਪਤ ਕੋਈ ਅੜਲ, ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਹੇ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਦਿਨ ਨਰ ਕੇ ਰਹਿ, ਉਹ ਜੋ ਜਾਕੀ ਏਕ ਵਾਰ ਚਾਪਾਈ ਕੋ ਕਹਿ, ਚਾਪਾਈ ਸੰਮਤ ਸਤਰੈ ਸਹਿਸ ਭਣਜੈ, ਅਰਧ ਸਹਿਸ ਮੁਨ ਤੇਨ ਕਹਿਜੈ, ਭਾਦਰ ਉਸ ਦੀ ਅਸ਼ਟਮੀ ਰਵ ਵਾਰਾ, ਤੀਰ ਸਦੁਰ ਗ੍ਰੰਥ ਸੁਦਾ ਰਸਵਈਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਗ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਵੈ, ਬਹੁ ਭੇਦ ਕਹੇ ਅਮੇਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ

ਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦ ਆਹੀਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਥਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਨਹੀਂ ਕਰਤੇ ਰਾਹ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖਮਨ ਆਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਬਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸਭਾਗੈ, ਘਰ ਸਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਆਨੰਦ ਵਾਜੇ। ਸਾਚੀ ਲਵਾਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰਤ ਹੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਕਰ ਕਿਰਪਾ ਕਿਲੋ ਕੱਟੇ ਗਿਆਨ ਸਾਰਿਆ, ਅੰਦਰੋਂ ਜਿਨਕਾ ਮੋਹ ਤੁਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰਤ ਹੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਓ ਨਾ ਹੀ ਸ਼ਬਦ ਲਾਗ ਸਵਾਰੀਏ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ।

ਅੰਦਰੋਂ ਅਜਨਗਾ ਮੋਹ ਤੁਟਾ ਤਿਨਗਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਰੁਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈਦਿਕ ਸਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੇ ਬਿਠੋਂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇੱਕ ਟੰਮ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਛਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਦ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਅੱਕੂ ਆਖ ਵਖਾਣ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਖੀ ਇਹ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤੇ ਮੈਂ ਚੱਲਾਂ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੇ ਮੈਂ ਚਲਾਵੇ ਇਹ ਸੋਇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੂ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਬਜਾਏ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਮੈਂ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਸੇ ਭਲੇ ਸੇ ਬੰਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇਖ ਕੋਈ ਜੀਉ ਰਹੇ ਗੁਰੂ ਨਾਲੇ ਗੁਰਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਅਰਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਜਿਸ ਜਨ ਕਹਿ ਹਿਰ ਲਿਆ ਮਾਇਆ ਬਲ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤਾ ਆਪ ਉਪਾਏ ਗਏ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪੇ ਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰਦੇ ਤਤਾ ਸਾਰ ਨਾ ਜਾਣੀ ਤਤਾ ਸਾਰ ਨਾ ਜਾਣੀ ਗੁਰੂ ਬਾਜੋ ਤਤਾ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਉਹ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਏ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਅਜ ਤਰ ਵਿਸਰੇ ਮੋਹ ਪੁਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਬ ਅਮਲਕ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲੇ ਤਾਂ ਸੁਣੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਜਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਾਬ ਅਮੁਲ ਕੇ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਮਨਜਾਰਾ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਹਾ ਖੱਟਿਓ ਦਿਹਾੜੀ ਇਹੋ ਧੰਨ ਤੇ ਨਾ ਮਿਲਿਆ ਜਨ ਹਰ ਆਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੁਆ ਬੰਜਾਰਾ ਇਹ ਰਸਨਾ ਤੂੰ ਅੰਦਰ ਸੁਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਉੜ ਨਾ ਤ੍ਰਿਸ਼ਨਾ ਲਾ ਕੇ ਆਏ ਇਹ ਅਰਸ ਕਰਮੀ ਪਾਈਆ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਨ ਰਾਸਾ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਤੁਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ਼ਿਸ਼ਟ ਕਾ ਮੂਰ ਰਚਾ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨ ਚਾਉ ਪਿਆ ਪਰ ਆਗਮਨ ਸੁਣਿਆ ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ ਰਗਾਓ ਮੰਗਲ ਨਿਤ ਸਖੀਏ ਸੋ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਾਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨਮਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਥਲਾਇਆ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾਇਆ ਨੂੰ ਬਿਠਾਏ ਸੱਚ ਸੁਣਨਾਇਆ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਆ ਰਸਨ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾਇਆ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ

ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋਜਨ ਪਾਵ ਹੈ। ਕਹੇ ਨਾਨਕ ਸੱਚ ਸੁਹਿਲਾ ਸਤ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵ ਹੈ। ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਰਸੇ, ਪੂਰੇ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੇ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਜੁੜ ਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਨਾਮ ਜਪਿਆ ਗਿਆ ਪਰੰਤ ਗੁਰੂ ਮਹਾਰਾਜ ਜੀ ਨੇ ਸੁਣ ਤਖਤੇ ਬਿਰਾਜ ਮੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦਾ ਨਿਤਨੇਮ ਪਿਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਤਿ ਸਰਵਣ ਕਰੋ ਜੀ ਧੰਨ ਧੰਨ ਰਾਮਦਾਸ ਗੁਰ ਜਿਹਨੂੰ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ 9 ਅਕਤੂਬਰ ਨੂੰ ਆ ਰਹੇ ਹਨ ਇਸੇ ਖੁਸ਼ੀਆਂ ਸੰਬੰਧ ਦੀਵਾਨ ਸਜਣ ਜਾ ਰਹੇ ਹਨ ਹਰ ਸਾਲ ਦੀ ਤਰ੍ਹਾਂ ਗੁਰਪੁਰਬ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਪਿਛਲੇ ਸਾਲ ਦੀ ਤਰ੍ਹਾਂ ਹੀ ਹਰਿਮੰਦਰ ਸਾਹਿਬ ਤਰ੍ਹਾਂ ਪ੍ਰਕਾਸ਼ ਹੋਣਗੇ ਜੋ ਕਿ ਸਿਮਰਨ ਹਰ ਰੋਜ਼ ਸਵੇਰੇ ਹੁੰਦੇ ਹਨ ਉਸ ਦਿਨ 5 ਵਜੇ ਤੱਕ ਸਿਮਰਨ ਹੋਣਗੇ 4 ਵਜੇ ਤੱਕ ਰਸਨਾ ਨਾਲ 4 ਤੋਂ 5 ਕੀਰਤਨ ਰੂਪ ਵਿੱਚ ਅਤੇ 5 ਵਜੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਪ੍ਰਾਰੰਭ ਹੋ ਜਾਣਗੇ 6:45 ਗੁਰੂ ਮਹਾਰਾਜ ਸਵਾਰੀ ਆਵੇਗੀ ਫੁੱਲਾਂ ਦੀ ਵਰਖਾ ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਵੇਗਾ ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ ਇਸੇ ਖੁਸ਼ੀਆਂ ਸੰਬੰਧ ਵਿੱਚ ਹੀ ਬੁੱਧਵਾਰ ਨੂੰ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸ਼ਾਮ ਨੂੰ 4 ਵਜੇ ਸ਼ੁੱਕਰਵਾਰ ਨੂੰ 5 ਵਜੇ ਸੰਪੂਰਨਤਾ ਹੋਣਗੀਆਂ ਅਤੇ 5 ਵਜੇ ਤੋਂ ਬਾਅਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਖੁਸ਼ੀਆਂ ਸੰਬੰਧ ਵਿੱਚ ਕੀਰਤਨ ਦਰਬਾਰ ਸਜਣਗੇ ਆਪ ਜੀ ਸਾਰੇ ਦੀਵਾਨਾਂ 'ਚ ਹਾਜ਼ਰ ਨੂੰ ਕੇਲਾ ਪ੍ਰਾਪਤ ਕਰਨ ਜੀ ਅਤੇ ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਸਵੇਰੇ 10 ਵਜੇ 3 ਸ਼ਨਿਚਰਵਾਰ ਹੈ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ ਆਉਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਬਲਦੀਪ ਸਿੰਘ ਜੀ ਅਲਵਰ ਬਾਰੇ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ਼੍ਰੀ ਦਮਦਮਾ ਸਾਹਿਬ ਵਾਲੇ। ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਸ਼ੁੱਕਰਵਾਰ ਨੂੰ ਮਨਾਏ ਜਾਣੇ ਹਨ। ਬੁੱਧਵਾਰ ਨੂੰ ਸ਼ਾਮ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ। ਸ਼ੁੱਕਰਵਾਰ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਵਾਲੇ ਦੀਵਾਨਾਂ ਵਿੱਚ ਵੀ ਸੰਗਤਾਂ ਨੇ ਜੋ ਗੁਰਪੁਰਬ ਮਨਾਉਣੇ ਹਨ, ਸ਼ਾਮ ਦੇ ਦੀਵਾਨਾਂ 'ਚ ਫਿਰ ਸਭ ਤੋਂ ਪਹਿਲਾਂ ਸ੍ਰੀ ਖੰਡਪਾ ਸਾਹਿਬ ਦੇ ਭੋਗ ਪੈਣਗੇ, ਫਿਰ ਜੋ ਵਿਸ਼ੇਸ਼ ਕੀਰਤਨ ਦਰਬਾਰ ਸਜਣੇ ਹਨ, ਅਤੇ ਸ਼ਨੀ ਐਤਵਾਰ ਨੂੰ ਵੀ ਜੋ ਇਸ ਸੰਬੰਧ ਵਿੱਚ ਜਿਹੜੇ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਉਹਨਾਂ ਦੇ ਐਤਵਾਰ ਨੂੰ ਭੋਗ ਪੈਣੇ ਹਨ, ਉਹ ਵੀ ਇਸ ਸੰਬੰਧ ਵਿੱਚ ਦੀਵਾਨ ਸਜਣੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸਮੇਂ ਸਿਰ ਗੁਰੂ ਘਰ ਪਹੁੰਚ ਕਰਕੇ ਸਾਹਿਬਾਂ ਦੇ ਗੁਰਪੁਰਬ ਮਨਾਉਣੇ ਹਨ। ਇਸ ਤੋਂ ਉਪਰੰਤ ਜੋ ਬੰਦੀ ਛੋੜ ਦਿਵਸ ਦੀਵਾਲੀ ਦੇ ਪੁਰਬ ਆ ਰਹੇ ਹਨ, 8 ਨਵੰਬਰ ਨੂੰ ਆਉਣੇ ਹਨ, ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆਉਣੇ ਹਨ, ਜਿੱਥੇ ਸੰਗਤਾਂ ਨੇ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਹੈ, ਉੱਥੇ 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਹੋਣੇ ਹਨ। ਸੋ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ, ਉਹ ਵੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਣ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੁ ਹਰ ਰੰਗੇ ਭਾਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜਾਂਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਣ

ਤ੍ਰਿਸ਼ਨ ਅਗਣ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ, ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਜਿਨ੍ਹਾਂ ਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ 683-84 ਅੰਕ ਦੇ ਉੱਤੇ ਧਨਾਸਰੀ ਰਾਗ ਦੇ ਵਿੱਚ ਬਾਰਵੇਂ ਘਰ ਸੁਰਤਾਲ ਚ ਗਾਉਣ ਵਾਲਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਜੋਤ ਸਰੂਪ, ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਇਸ ਇਲਾਹੀ ਫੁਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਮੰਗਲਾਚਾਰ ਕੀਤਾ। ਇੱਕ, ਉਹ ਵਾਹਿਗੁਰੂ ਇੱਕ ਏ, ਉਸਨੇ ਇੱਕੋ ਜਿਹਾ ਸੰਸਾਰ ਪੈਦਾ ਕੀਤਾ ਹੈ, ਉਹ ਸਭ ਨੂੰ ਇੱਕੋ ਜਿਹਾ ਵੇਖਦਾ ਹੈ। ਤੂੰ ਇੱਕ ਦਾ ਹੋ ਜਾ, ਓਅੰਕਾਰ ਉਹ ਪਰਮ ਅਦਭੁਤ ਏ, ਉਹ ਤੇਰੇ ਅੰਗ ਸੰਗ ਹੋ ਕੇ ਸਹਾਇਤਾ ਕਰ ਸਕਦਾ, ਤੇਰੇ ਅੰਗ ਸੰਗ ਰਹੇਗਾ। ਉਹ ਬੇਅੰਤ, ਉਹ ਸਦਾ ਇੱਕ ਰਸ ਰਹਿਣ ਵਾਲਾ, ਉਹ ਘਟਦਾ ਵਧਦਾ ਨਹੀਂ, ਉਹ ਸਦੀਵੀ ਹੋਂਦ ਵਾਲਾ ਹੈ। ਉਸਦੀ ਕਿਰਪਾ, ਉਸਦੀ ਪ੍ਰਾਪਤੀ, ਗੁਰਪ੍ਰਸਾਦ, ਗੁਰੂ ਕਿਰਪਾ ਨਾਲ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੀ ਪਹਿਲੀ ਪੰਕਤੀ ਰਹਾਉ ਦੀ ਰੱਖੀ, ਜੇ ਸੱਚ ਜਾਣੋ ਤੇ ਇਸ ਪੰਕਤੀ ਦਾ ਸਾਡਾ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਹੀ ਸੰਬੰਧ ਹੈ। ਤਿੰਨ ਤਰ੍ਹਾਂ ਨਾਲ ਸਿੱਖੀ ਦੇ ਵਿੱਚ ਮੱਥਾ ਟੇਕਣਾ ਹੈ, ਜੋ ਇਸਲਾਮ ਦੀ ਦੁਨੀਆਂ ਚ ਇਹਨੂੰ ਸਜਦਾ ਕਰਨਾ ਕਹਿ ਦਿੰਦੇ। ਉਹਨਾਂ ਦਾ ਸਜਦਾ ਵੀ ਤਿੰਨ ਪ੍ਰਕਾਰ ਦਾ ਹੈ, ਪਰ ਉਹਨਾਂ ਦੇ ਸਜਦੇ ਵਿੱਚ ਸਾਡੇ ਸਜਦੇ ਵਿੱਚ ਫਰਕ ਹੈ। ਸਾਡੇ ਇੱਕ ਅਸ਼ਟਾਂਗ ਵੰਦਨਾ, ਆਸਨ ਕਾਲ ਬਹੁਤ ਕਰੇ ਅਸ਼ਟਾਂਗ, ਜਿਹ ਚ ਦੋ ਪੈਰ, ਦੋ ਗੋਡੇ, ਦੋ ਗੂਣੀਆਂ, ਦੋ ਹੱਥ, ਅੱਠ ਅੰਗ ਥੱਲੇ ਲਾ ਕੇ ਮੱਥਾ ਟੇਕਿਆ ਜਾਂਦਾ, ਜਿਹਨੂੰ ਕਹਿੰਦੇ ਆਸਨ ਕੋਟ ਕਰੇ ਅਸ਼ਟਾਂਗ। ਇਹ ਸਾਫ ਨੀਅਤ ਨਾਲ ਵੀ ਕੀਤੀ ਜਾ ਸਕਦੀ ਹੈ ਤੇ ਕਪਟੀ ਮੰਦ ਨਾਲ ਵੀ ਕੀਤੀ ਜਾ ਸਕਦੀ। ਦੂਜੀ ਸਾਡੇ ਘਰ ਡੰਡੌਤ ਬੰਦਨਾ, ਇਲਾਹੀ ਬਾਣੀ ਚ ਅਸੀਂ ਫਰਮਾਨ ਵੀ ਪੜ੍ਹਦੇ ਹਾਂ, ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ। ਕਈ ਗੁਰਮੁਖ ਪਿਆਰੇ ਵੀਰ ਜਿਉਂ ਸਤਿਗੁਰ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਸਿੱਧੇ ਲੰਮੇ ਪੈ ਜਾਂਦੇ, ਪਰ ਉਹਦਾ ਭਾਵ ਇਹ ਹੁੰਦਾ ਹੈ
ਡੰਡੌਤ ਸ਼ਬਦ ਆਇਆ ਡੰਡੇ ਤੋਂ। ਡੰਡਾ ਨਿਰਜਿੰਦ, ਡੰਡੇ ਜਾਨ ਨਹੀਂ ਹੈਗੀ। ਡੰਡਾ ਜਿਸ ਦੇ ਹੱਥ ਵਿੱਚ ਉਹਦੇ ਅਨੁਸਾਰ ਚੱਲਦਾ ਹੈ। ਡੰਡੌਤ ਬੰਦਨਾ ਕਰਨ ਦਾ ਮਤਲਬ ਇਹ ਆ ਕਿ ਮੇਰੀ ਆਪਣੀ ਮਰਜ਼ੀ ਖਤਮ, ਮੈਂ ਆਪਣੇ ਮਨ ਦੀ ਮਤ ਸਸਪੈਂਡ ਕਰਤੀ ਏ, ਹੁਣ ਮੈਂ ਤੇਰੇ ਹੱਥ ਵਿੱਚ ਆ ਸਤਿਗੁਰੂ, ਜਿਵੇਂ ਤੂੰ ਚਲਾਏਗਾ ਮੈਂ ਉਵੇਂ ਚੱਲਾਂਗਾ। ਅੱਜ ਸਤਿਗੁਰ ਸਾਹਿਬ ਜੀ ਨੇ ਆਖੀ ਬੰਦਨਾ ਹਰ ਬੰਦਨਾ। ਇੱਕ ਪੱਖ ਦੇ ਵਿਦਵਾਨਾਂ ਦਾ ਵਿਚਾਰ ਇੱਕ ਬੰਦਨਾ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦਾ ਹੈ। ਸਾਡੇ ਉਸਤਾਦ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਉਹਨਾਂ ਕਹਿਣਾ ਇਸ ਇਲਾਹੀ ਬਾਣੀ ਚ ਨਾ ਕੋਈ ਫਾਰਸੀ ਹੈ, ਨਾ ਕੋਈ ਅਰਬੀ ਹੈ, ਨਾ ਕੋਈ ਸੰਸਕ੍ਰਿਤ ਹੈ। ਇਹ ਉਸ ਨਿਰੰਕਾਰ ਦੇ ਦੇਸ਼ ਦੀ ਇਲਾਹੀ ਬੋਲੀ ਤੇ ਇਲਾਹੀ ਲਿਪੀ ਹੈ। ਉਹ ਮਿਸਾਲ ਦਿੰਦੇ ਹੁੰਦੇ ਸੀ ਕਿ ਜਦੋਂ ਆਪਾਂ ਤਲੰਗ ਰਾਗ ਦਾ ਸ਼ਬਦ ਪੜ੍ਹਦੇ ਹਾਂ ਨਾ, ਜਨ ਪਿਸਰ ਪਦਰ ਬਿਰਾਦਰਾਂ, ਹੁਣ ਪਦਰ ਲਿਖਿਆ ਹੈ। ਫਾਰਸੀ ਵਾਲੇ ਵੀਰ ਜਦੋਂ ਵੀ ਲਿਖਣਗੇ ਨਾ, ਉਹ ਪਦਰ ਨਹੀਂ ਲਿਖਣਗੇ, ਉਹ ਪਿਦਰ ਲਿਖਣਗੇ। ਤੇ ਕਈ ਵਾਰੀ ਕਈ ਸੱਜਣ ਅਣਜਾਣ ਪੁਣੇ ਵਿੱਚ ਰੋਕ ਵੀ ਲੈਂਦੇ ਆਈ ਤੁਸੀਂ ਗਲਤ ਉਚਾਰਨ ਕੀਤਾ, ਪਿਦਰ ਹੁੰਦਾ ਹੈ। ਉਹਨੂੰ ਫਿਰ ਕਹਿਣਾ ਪੈਂਦਾ ਵੀ ਸੱਜਣਾ ਉੱਥੇ ਲਿਖਿਆ ਪਦਰ ਹੈ ਤੇ ਅਸੀਂ ਪਿਦਰ ਕਰ ਨਹੀਂ ਸਕਦੇ। ਉਸ ਵਾਹਿਗੁਰੂ ਦੇ ਦੇਸ਼ ਦੀ ਇਹ ਬੋਲੀ ਹੈ, ਤੀਜਾ ਸਜਦਾ ਹੈ, ਤੀਜਾ ਮੱਥਾ ਟੇਕਣਾ ਹੈ। ਸਿੱਖ ਪੰਥ ਚ ਪ੍ਰਵਾਨ ਚੜੇ ਹੋਏ ਵਿਦਵਾਨ ਜਿਨ੍ਹਾਂ ਦੀ ਬਾਣੀ ਪ੍ਰਵਾਨ ਚੜੀ ਏ, ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਦਾ ਇੱਕ ਬੱਚੇ ਨੇ ਹਰ ਸਰੇ ਕੋ ਸਿਜਦਾ ਏ ਸੁਬਹਾਨ ਕਰਤ, ਹਰ ਸਰੇ ਹਰੇਕ ਦਾ, ਇਹ ਨਹੀਂ ਇਕੱਲੇ ਸਿੱਖ ਧਰਮ ਤੱਕ, ਕੋਈ ਹੋਵੇ, ਮੁਸਲਮਾਨ ਹੋਵੇ, ਨਾਸਤਿਕ ਹੋਵੇ, ਹਿੰਦੂ ਹੋਵੇ, ਜਿਹੜਾ ਵੀ ਸਿਰ ਪੈਦਾ ਹੋਇਆ, ਔਰਤ ਹੋਵੇ, ਮਰਦ ਹੋਵੇ, ਹਰ ਸਿਰੇ ਕਾ ਸਿਰੇ ਕੋ ਸਿਜਦਾ ਹੈ ਸੁਬਹਾਨ ਕਰ। ਸੁਬਹਾਨ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ, ਆਪਾਂ ਕਹਿੰਦੇ ਹਾਂ ਅੰਮ੍ਰਿਤ ਵੇਲਾ, ਉਹ ਕਹਿੰਦੇ ਨੇ ਸੁਬਹਾਨ ਵੇਲਾ, ਜਾਂ ਉਹ ਅਨਲ ਸੁਬਾ ਵੀ ਕਹਿ ਦਿੰਦੇ। ਪੰਡਿਤ ਜਨ ਜਿਹੜੇ ਆ ਉਹ ਕਹਿਣਗੇ ਬ੍ਰਹਮ ਮੂਰਤ, ਕਿ ਤੂੰ ਅੰਮ੍ਰਿਤ ਵੇਲੇ ਉੱਠਿਆ ਹੈ ਤੇ ਉੱਠਦੇ ਸਾਰ ਹੀ ਤੂੰ ਉਹਨੂੰ ਸਜਦਾ ਕਰਨਾ, ਇਹ ਤੇਰਾ ਫਰਜ਼ ਹੈ। ਫਰਜ਼ ਹੁੰਦਾ ਵੀ ਜ਼ਰੂਰੀ, ਜਦੋਂ ਤੂੰ ਮਨੁੱਖਾ ਜਨਮ ਲਿਆ ਹੈ, ਇਹ ਦੇਹੀ ਪਾਈ ਹੈ, ਪਰ ਜਿਹਨੇ ਤੈਨੂੰ ਭੇਜਿਆ, ਜਿਹਨੇ ਸੰਸਾਰ ਸਾਜਿਆ ਨਾ, ਉਹਦਾ ਲਾ ਹੈ, ਉਹਦਾ ਲਾ ਸਾਨੂੰ ਗੁਰੂ ਨੇ ਦੱਸਿਆ, ਗੁਰੂ ਕੇ ਸਿੱਖਾਂ ਨੇ ਦੱਸਿਆ ਹੈ ਵੀ ਤੂੰ ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਸਜਦਾ ਕਰ। ਜੇ ਤੂੰ ਉਸ ਨੂੰ ਸਜਦਾ ਕਰੇਗਾ ਅੰਮ੍ਰਿਤ ਵੇਲੇ ਉੱਠਦਿਆਂ ਹੀ, ਉਹ ਤੇਰੇ ਉੱਤੇ ਕਰਹਿਮਤ ਕਰੇਗਾ ਕਿ ਤੈਨੂੰ ਸਿਦਕ ਤੇ ਈਮਾਨ ਵਾਲਾ ਬਣਾ ਦੇਗਾ। ਬੰਦਾ ਆਪ ਕਦੀ ਵੀ ਸਿਦਕ ਤੇ ਈਮਾਨ ਵਾਲਾ ਨਹੀਂ ਬਣ ਸਕਦਾ। ਕਈ ਬੰਦੇ ਲੱਖਾਂ ਤੇ ਈਮਾਨਦਾਰ ਹੋਣਗੇ, ਪਰ ਕਈ ਵਾਰੀ ਕੱਖ ਦੇ ਉੱਤੇ ਆ ਕੇ ਡੋਲ ਜਾਣਗੇ, ਕਿਉਂਕਿ ਉਹਨਾਂ ਦੇ ਸਿਰ ਉੱਤੇ ਗੁਰੂ ਨਹੀਂ ਹੁੰਦਾ, ਉਹਨਾਂ ਕੋਲੇ ਉਸ ਵਾਹਿਗੁਰੂ ਵੱਲੋਂ ਬਖਸ਼ਿਆ ਈਮਾਨ ਨਹੀਂ ਹੁੰਦਾ। ਸਵਾਸਤੇ ਜਦੋਂ ਤੂੰ ਉਹਦਾ ਅੰਮ੍ਰਿਤ ਵੇਲੇ ਉੱਠਦਿਆਂ ਹੀ ਮੱਥਾ ਟੇਕਿਆ, ਹਰ ਸਰੇ ਕੋ ਸਜਦਾ ਹੈ ਸੁਬਹਾਨ ਕਰਦ, ਹੱਕ ਮਾਰ ਰਾ ਊ ਈ ਸਾਹਿਬ ਈਮਾਨ ਕਰਦਾ।
ਹੱਕ ਉਹ ਸੱਚਾ ਮਰ ਰਾ ਮੇਰੇ ਨੂੰ। ਭਾਈ ਸਾਹਿਬ ਕਹਿੰਦੇ ਮੇਰੇ ਸਿਰ ਨੂੰ ਉਹਨੇ ਸਿਦਕ ਇਮਾਨ ਵਾਲਾ ਕੀਤਾ ਹੈ। ਭਾਈ ਸਾਹਿਬ ਨੂੰ ਪੁੱਛਿਆ ਜਾਵੇ ਕਿ ਭਾਈ ਸਾਹਿਬ ਜੀ ਤੁਸੀਂ ਜਦੋਂ ਉਹਨੂੰ ਸਹੀਦਾ ਨਹੀਂ ਸੀ ਕੀਤਾ ਉਦੋਂ ਪਹਿਲਾਂ ਸਿਦਕ ਇਮਾਨ ਵਾਲੇ ਨਹੀਂ ਸੀ? ਉਹ ਕਹਿੰਦੇ ਨਹੀਂ, ਮੈਨੂੰ ਬਾਪ ਦੇ ਥਾਂ ਵਾਲਿਆ ਅਹੁਦਾ ਨਹੀਂ ਸੀ ਮਿਲਿਆ ਤੇ ਮੇਰਾ ਮਨ ਡੋਲ ਗਿਆ ਵੀ ਨਹੀਂ ਮੈਂ ਇੱਥੇ ਨਹੀਂ ਰਹਿਣਾ। ਜੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਆ ਕਿ ਮੈਂ ਗਜਨੀ ਦੀ ਸੰਗਤ ਨੂੰ ਲਿਖ ਕੇ ਭੇਜ ਦਿਆ ਵਾ ਕਿ ਗੁਰੂ ਘਰ ਦੀ ਸੰਬੰਧ ਕਾਰਪੇਟ ਆ ਜਿਹੜੀ ਹੈ ਉਹ ਭਾਈ ਨੰਦ ਲਾਲ ਦੇ ਪਰਿਵਾਰ ਨੂੰ ਦਿੱਤੀ ਜਾਵੇ, ਤੇ ਹੁਣ ਹੱਥ ਜੁੜ ਗਏ ਕਿ ਨਾ ਸੱਚੇ ਪਾਤਸ਼ਾਹ ਇਹ ਨਾ ਲਿਖਿਓ ਜੀ, ਇਹ ਧਨ ਮੇਰੇ ਖਾਨਦਾਨ ਚ ਨਾ ਆਵੇ। ਉਹ ਕਹਿੰਦੇ ਮੈਨੂੰ ਸਿਦਕ ਇਮਾਨ ਵਾਲਾ ਕੀਤਾ, ਤੈਨੂੰ ਵੀ ਸਿਦਕ ਇਮਾਨ ਵਾਲਾ ਕਰਨਗੇ ਜਦੋਂ ਤੂੰ ਅੰਮ੍ਰਿਤ ਵੇਲੇ ਉੱਠਦਾ ਹੀ ਉਹਨੂੰ ਸਹੀਦਾ ਕਰੇ। ਸਰਬਰਾਏ ਸਿਜਦਾ ਪੈਦਾ ਕਰਦਾ ਅੰਧ, ਤੈਨੂੰ ਇਹ ਸਮਝ ਹੋ ਜਾਵੇ ਕਿ ਸਿਰ ਪੈਦਾ ਕਾਹਦੇ ਵਾਸਤੇ ਹੋਇਆ, ਕਿਉਂਕਿ ਇਸ ਸਿਰ ਨੇ ਪ੍ਰਵਾਨ ਤਾਂ ਚੜ੍ਹਨਾ ਕੱਲ ਨੂੰ ਜਿਹੜਾ ਉਹਦਾ ਹੁਕਮ ਮੰਨਿਆ। ਜੇ ਉਹਨੂੰ ਇਹਨੇ ਅੰਮ੍ਰਿਤ ਵੇਲੇ ਉੱਠ ਕੇ ਸਜਦਾ ਕੀਤਾ ਹੈ ਤੇ ਫਿਰ ਇਹ ਪ੍ਰਵਾਨ ਚੜ੍ਹ ਜਾਏ, ਕਿਉਂਕਿ ਜਿਹੜੇ ਕੰਮ ਨੂੰ ਪੈਦਾ ਹੋਇਆ ਜੇ ਉਹ ਕੰਮ ਨਾ ਕੀਤਾ ਫਿਰ ਪ੍ਰਵਾਨ ਨਹੀਂ ਚੜ੍ਹੇਗਾ। ਸਰਬਰਾਏ ਸਜਦਾ ਪੈਦਾ ਕਰਦਾ ਅੰਧ, ਤੇ ਜਦੋਂ ਤੂੰ ਇਹ ਫਰਜ਼ ਸਮਝ ਲਿਆ ਤੈਨੂੰ ਪਤਾ ਲੱਗ ਗਿਆ ਕਿ ਇਹ ਸਿਰ ਇਸ ਕੰਮ ਨੂੰ ਪੈਦਾ ਹੋਇਆ ਹੈ ਕਿ ਤੂੰ ਸਿੱਧਾ ਕਰਤਾ। ਦਰਦ ਹਰ ਸਾਰਾ ਮਦਾਵਾਂ ਕਰਦਾ ਅੰਧ, ਦੇ ਉਸ ਹਰੇਕ ਸਿਰ ਦਰਦ ਦੀ ਉਹਨੇ ਦਵਾਈ ਕਰ ਦਿੱਤੀ ਕਿ ਇਸ ਸਿਰ ਨੂੰ ਜਿਹਨੇ ਸਿੱਧਾ ਕਰਤਾ ਹੈ ਇਹਦੀ ਹੁਣ ਸਿਰ ਦਰਦ ਨਾ ਹੋਵੇ। ਸਿਰ ਦਰਦ ਦੋ ਪ੍ਰਕਾਰ ਦੀ ਹੈ, ਇੱਕ ਕਿਸੇ ਨੂੰ ਪਰੇਸ਼ਾਨੀ ਬਣੀ ਹੋਵੇ, ਮੁਸੀਬਤ ਬਣੀ ਹੋਵੇ, ਤੇ ਜਿਹਨੇ ਅੰਮ੍ਰਿਤ ਵੇਲੇ ਉੱਠ ਕੇ ਸਜਦਾ ਕੀਤਾ ਉਹਦੀਆਂ ਮੁਸੀਬਤਾਂ ਕੱਟ ਦਿੰਦਾ ਵੀ ਇਹ ਸਿਰ ਦਰਦ ਹੀ ਨਾ ਹੋਵੇ ਤੇ ਪ੍ਰਤੱਖ ਸਿਰ ਦਰਦ ਵੀ ਕੱਟ ਦਿੰਦਾ। ਭਾਈ ਸਾਹਿਬ ਕਹਿੰਦੇ ਜਿਹੜਾ ਇੰਨਾ ਤੇਰਾ ਕਰਦਾ ਹੈ ਫਿਰ ਉਹਨੂੰ ਕੇਵਲ ਅੰਮ੍ਰਿਤ ਵੇਲੇ ਉੱਠਿਆ ਹੀ ਸਜਦਾ ਨਹੀਂ ਕਰਨਾ। ਪਾਸ ਤੋਰਾ ਬਾਇਦ ਕੁਣੀ ਹਰਦਮ ਸਜੂਦ, ਜਿਹੜਾ ਏਡੀ ਵੱਡੀ ਕਿਰਪਾ ਕਰਦਾ ਹੈ ਫਿਰ ਤੇ ਤੇਰਾ ਹੀ ਫਰਜ਼ ਬਣਦਾ ਹੈ ਕਿ ਹਰ ਦਮ ਦੇ ਨਾਲ ਤੂੰ ਉਹਨੂੰ ਸਜਦਾ ਕਰੇ। ਅਗਲੀ ਗੱਲ ਫਿਰ ਕਮਾਲ ਦੀ ਆਖੀ, ਮਰਦੇ ਆਰਫ ਅਜ ਵੈ ਜ਼ਕ ਜ਼ਮਾਨਾ ਗਾਫਲ ਬੂਦ। ਮਰਦੇ ਆਰਫ ਗਿਆਨਵਾਨ, ਜਿਨ੍ਹਾਂ ਨੂੰ ਗਿਆਨ ਦੇ ਦਿੱਤਾ ਉਹਨਾਂ ਨੇ ਅੰਮ੍ਰਿਤ ਵੇਲ ਸ਼ੁਰੂ ਕੀਤਾ ਸੀ, ਉਹ ਕਹਿੰਦੇ ਹੁਣ ਇੱਕ ਵੀ ਦਮ ਜਿਹੜਾ ਹੈ ਨਾ ਉਹ ਗਾਫਲ ਨਹੀਂ ਜਾਣਾ ਚਾਹੀਦਾ। ਤੇ ਜਦੋਂ ਤੂੰ ਹਰ ਦਮ ਨਾਲ ਸਿੱਧਾ ਕਰੇਗਾ, ਕੁਛ ਲੋਕ ਮਨਮੁੱਖ ਇਹੋ ਜਿਹੇ ਹੋਣਗੇ ਜਿਹੜੇ ਤੇਰੇ ਤੇ ਹੱਸਣਗੇ। ਮਰਦੇ ਆਰਫ ਫਾਰਗ, ਤੇ ਜਿਹੜੇ ਗਿਆਨਵਾਨ ਲੋਕ ਨੇ ਉਹ ਇਸ ਗੱਲ ਤੋਂ ਫਾਰਗ ਹੋ ਗਏ ਆ ਕਿ ਕੋਈ ਮੇਰਾ ਮਜ਼ਾਕ ਉਡਾਉਂਦਾ ਹੈ, ਕੋਈ ਮੇਰੇ ਤੇ ਹੱਸਦਾ ਹੈ, ਕੋਈ ਮੈਨੂੰ ਕੀ ਕਹਿੰਦਾ, ਕਹਿੰਦੇ ਇਸ ਗੱਲ ਤੋਂ ਫਾਰਗ ਹੋ ਗਏ ਆ। ਮਰਦੇ ਆਰਫ ਫਾਰਗ ਅੱਜ ਚੂਨਾ ਚਿਰਾ ਅਸਤ, ਉਹ ਕਹਿੰਦੇ ਇਸ ਗੱਲ ਤੋਂ ਮੁਕਤ ਹੋ ਗਏ ਕਿ ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ। ਹੁਣ ਭਾਈ ਸਾਹਿਬ ਨੇ ਚ ਲਫਾਸ਼ ਤਰੇ ਸਜਦਾ ਵਰਤਿਆ,
ਕੋਈ ਇਹ ਕਹਿ ਸਕਦਾ ਕਿ ਸਾਡਾ ਧਰਮ ਜਿਹੜਾ ਹੈ ਕਿਰਤ ਕਰਨਾ ਹੈ, ਵੰਡ ਛਕਣਾ ਹੈ, ਨਾਮ ਜਪਣਾ ਹੈ। ਅਸਲ ਵਿੱਚ ਇਸੇ ਸਜਦਾ ਕਰਨ ਦਾ ਅਰਥ ਹੈ ਗੁਰ ਉਪਦੇਸ਼, ਹਿਰਦੇ ਪ੍ਰਵੇਸ਼, ਆਦਿ ਕੋ ਆਦੇਸ਼। ਜਿਹੜਾ ਗੁਰੂ ਕਾ ਉਪਦੇਸ਼ ਤੇਰੇ ਹਿਰਦੇ ਚ ਆ ਜਾਣਾ ਤੇ ਤੇਰੇ ਹਿਰਦੇ ਚੋਂ ਆਵਾਜ਼ ਨਿਕਲਣੀ ਵਾਹਿਗੁਰੂ ਵਾਹਿਗੁਰੂ ਆਦਿ ਕੋ ਆਦੇਸ਼, ਇਹ ਉਹਨੂੰ ਸਜਦਾ ਕਰਨਾ ਹੈ। ਇਹ ਤੀਜੇ ਤਰ੍ਹਾਂ ਦਾ ਸਜਦਾ ਹੈ ਕਿ ਜਿਹੜਾ ਤੂੰ ਤੈਨੂੰ ਦੋ ਵਾਰ ਸਜਦਾ ਕਰਨ ਚ ਇਹ ਪ੍ਰਾਪਤੀ ਹੋ ਜਾਵੇ ਕਿ ਸਤਿਗੁਰ ਕਿਰਪਾ ਕਰ ਮੇਰੇ ਹਰ ਦਮ ਵਿੱਚੋਂ ਤੇਰਾ ਨਾਂ ਯਾਦ ਆਵੇ। ਬੰਦਨਾ ਹਰ ਬੰਦਨਾ, ਬੰਦਨਾ ਦਾ ਅਰਥ ਹੈ ਨਮਸਕਾਰ, ਹਰ ਵਾਹਿਗੁਰੂ, ਹੇ ਵਾਹਿਗੁਰੂ ਤੈਨੂੰ ਮੇਰੀ ਨਮਸਕਾਰ ਹੈ। ਕਿਹੜੀ ਨਮਸਕਾਰ ਹੈ? ਗੁਣ ਗਾਹਵੋ ਗੋਪਾਲ ਰਾਏ, ਤੇਰੇ ਗੁਣ ਗਾਵਾਂ, ਗੋ ਧਰਤੀ ਪਾਰ ਪਾਲਣ ਹੈ ਰਾਏ, ਹੇ ਰਾਜਾ ਧਰਤੀ ਦੇ ਮਾਲਕਾ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਤੇਰੇ ਗੁਣ ਗਾਵਾਂ ਕਿ ਜਨਮ ਮੈਨੂੰ ਤੂੰ ਦਿੱਤਾ ਹੈ, ਇਹ ਸਰੀਰ ਤੂੰ ਦਿੱਤਾ ਹੈ, ਰਿਜਕ ਖਾਣ ਪਾਉਣ ਨੂੰ ਤੂੰ ਦਿੱਤਾ ਹੈ, ਜਨਮ ਤੂੰ ਦਿੱਤਾ ਹੈ, ਇਸ ਵਾਸਤੇ ਮੈਂ ਹੀ ਕਰਾਂ ਤੇਰੇ ਗੁਣ ਗਾਵਾਂ। ਔਰ ਸਾਡੇ ਘਰ ਚ ਇਹ ਖੁੱਲਾ ਹੈ, ਕੋਈ ਗਾਵੈ ਕੋ ਸੁਣੈ ਕੋ ਉਚਿਤ ਸੁਣਾਵੈ, ਕੋਈ ਬੰਦਿਸ਼ ਨਹੀਂ ਵੀ ਕਿਹੜੇ ਧਰਮ ਦਾ ਹੋਵੇ, ਕਿਹੜੀ ਜਾਤ ਦਾ ਹੋਵੇ, ਕਹਿੰਦੇ ਕੋਈ ਆਵੇ ਇਸ ਘਰ ਚੋਂ ਬਖਸ਼ਿਸ਼ ਹੋਏ ਇਲਾਹੀ ਗੁਣ ਜਿਹੜੇ ਉਸ ਗੁਰੂ ਨੇ ਬਖਸ਼ੇ ਆ। ਕੋਈ ਗਾਵੈ ਕੋ ਸੁਣੈ ਉਚਿਤ ਸੁਣਾਵੈ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੈ। ਜਿਹੜਾ ਵੀ ਉਹਦੇ ਗੁਣ ਗਾਵੇ, ਉਹਦੇ ਗੁਣ ਸੁਣੇ, ਉਹ ਸੁਣਾਵੇ, ਉਹਦੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਏਗੀ, ਉਹਨੂੰ ਮੂੰਹੋਂ ਬੋਲਣ ਦੀ ਲੋੜ ਨਹੀਂ, ਮਨ ਵਿੱਚ ਚਿਤਵਣ ਦੀ ਲੋੜ ਏ ਕਿ ਮੈਨੂੰ ਇਹ ਫਲ ਚਾਹੀਦਾ ਹੈ। ਮਨ ਚਿੰਦਿਆ ਪਾਵੈ, ਆਵਣ ਜਾਣਾ ਮੇਟੀਐ। ਜਦੋਂ ਉਹਦੇ ਗੁਣ ਗਾਏ ਜਿਹੜਾ ਜੰਮਣ ਮਰਨ ਜੂਨੀਆਂ ਚ ਪੈ ਕੇ ਆਉਣਾ ਉਹ ਮੇਟੀਐ। ਹਰ ਕੈ ਗੁਣ ਗਾਵੈ, ਜਿਹੜਾ ਉਸ ਵਾਹਿਗੁਰੂ ਦੇ ਗੁਣ ਗਾਵੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਆਵਣ ਜਾਣਾ ਮੇਟੀਐ, ਹਰ ਕੇ ਗੁਣ ਗਾਏ ਆਪ ਤਰੇ, ਸੰਗੀ ਤਰਾਵੈ ਤਰਾਏ, ਸਭ ਕੁੰਡ ਤਰ ਕੁਟੁੰਬ ਤਰਾਵੈ। ਕਹਿੰਦੇ ਆਪ ਤਰ ਗਿਆ, ਜਿੰਨੇ ਸੰਗੀ ਸਾਥੀ ਨੇ ਉਹ ਵੀ ਤਰਾਏ ਤੇ ਆਪਣਾ ਪਰਿਵਾਰ ਵੀ ਤਾਰ ਲੇਗਾ ਜੇ ਗੁਣ ਗਾਏ ਹੈ। ਇਸ ਵਾਸਤੇ ਸਾਹਿਬ ਜੀ ਫਰਮਾਉਂਦੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਰਹਾਓ ਭਾਵ ਠਹਿਰਾਓ। ਵੀ ਇਹ ਕੇਂਦਰ ਏ, ਰਹਾਓ ਦੀ ਪੰਕਤੀ ਧੁਰਾ ਏ, ਜਿਹਦੇ ਗੁਣ ਗਾ ਰਿਹਾ ਜੇ ਉਹਦੇ ਨਾਲ ਮਿਲਾਪ ਕਰੇ, ਵੱਡਾ ਭਾਗ ਭੇਟੇ ਗੁਰਦੇਵਾ। ਹੁਣ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਕਿਨੇ ਦਿੱਤੇ ਨੇ ਗਾਉਣ ਵਾਸਤੇ? ਗੁਰੂ ਨੇ, ਗੁਰੂ ਤੋਂ ਬਿਨਾਂ ਕਿਸੇ ਨੇ ਉਹਦੇ ਗੁਣ ਗਾਉਣ ਨੂੰ ਦਿੱਤੇ ਸੀ। ਗੁਰੂ ਤੋਂ ਬਿਨਾਂ ਹਰ ਇੱਕ ਨੇ ਆਪਣੇ ਗੁਣ ਗਾਉਣ ਨੂੰ ਦਿੱਤੇ ਆ ਕਿ ਮੇਰੇ ਗੁਣ ਗਾ, ਮਾਂ ਮੇਕਮ ਸਰਨੰ ਸਰ ਪਾਪੀ ਪਿਓ ਮੁਖ ਚ ਹੰਗ ਅਸ ਚੋ ਸਵਾਮੀ। ਗੁਰੂ ਨੇ ਨੀ ਆਖਿਆ ਮੈਂ ਸਵਾਮੀ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਅੱਤ ਦੀ ਨਿਮਰਤਾ ਹੈ। ਹੋ ਪਾਪੀ ਪਤਤ ਪਰਮ ਪਖੰਡੀ, ਤੂੰ ਨਿਰਮਲ ਨਿਰੰਕਾਰੀ। ਹੇ ਵਾਹਿਗੁਰੂ
मैं पापी हां, मैं गुनाहगार हां, तू निर्मल है। गुरु ने उदे उस गुरु ना गुरदेवा देव गुरु तेरे वड्डे भाग उदन होणगे। आम तौर ती कहने कि असि वड्डिया भागा नाल इत्थे आए हां, नहीं वड्डिया भागा नाल नहीं इत्थे आए, साडे इत्थे आ के भाग वड्डे बने। ਵੱਡਿਆਂ ਭਾਗਾਂ ਦੇ ਨਾਲ ਗੁਰੂ ਦਾ ਮਿਲਾਪ ਨਹੀਂ ਹੋਇਆ, ਗੁਰੂ ਨਾਲ ਮਿਲਾਪ ਕੀਤਿਆਂ ਤੇਰੇ ਵੱਡੇ ਭਾਗ ਹੋਏ। ਹੁਣ ਗੁਰੂ ਕੋਲ ਆਇਆ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਨੇ ਤੈਨੂੰ ਸੇਵਾ ਚਲਾਇਆ, ਕੋਟ ਭਾਗ ਕਰੋੜਾਂ ਬੇਅੰਤ, तू करोड़ा अपराध किए हो। गुरु घर च जरा भी सिख आया ना, वो पहला सेवा च लगा है। सेवा दे विचों ही उस किते भी पढ़वा सेवा ते सिमरन आएगा। पहला सेवा आएगी, बाद विच सिमरन आएगा। जिवें किते भी आपा पढ़ांगे, मां दा नाम पहला आएगा, पिता दा बाद। हर जी माता, हर जी पिता, हर जियो प्रतिपालक, हर जी मेरी सार करे, हम हर के बालक, सहजे सहज खलाइंदा, नी करदा आलक, औगन कोल चतारदा, गल सेती लायक, मोह मंगा सोई देवंदा, हर पिता सुखदायक, मैं नालों कदे ना विछड़े, हर सबना गल्ला लायक। जिवें माता पिता, गुरदेव माता, गुरदेव पिता, इह पहला हैगा सेवा ते सिमरन। जिहड़ा सेवा दे विच सिमरन पैदा हुंदा है, भाई साहब भाई मनी सिंह बड़े महान विद्वान होए ने, शहीद बाबा दीप सिंह दे उस्ताद भी सी। ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਜੋ ਕਲਗੀਧਰ ਪਾਤਸ਼ਾਹ ਨੇ ਇਲਾਹੀ ਸਰੂਪ ਲਿਖਾਇਆ, ਉਹ ਲਿਖਣ ਦਾ ਮਾਣ ਪ੍ਰਾਪਤ ਹੋਇਆ। ਬਾਬਾ ਦੀਪ ਸਿੰਘ ਸ਼ਹੀਦ ਨਾਲ ਸਹਾਇਕ ਸੀ, ਲੇਕਿਨ ਸੱਤਵੇਂ ਪਾਤਸ਼ਾਹ ਦੇ ਵੇਲੇ ਸ਼ਰਨ ਵਿੱਚ ਆਏ ਨੇ। ਪਹਿਲਾਂ ਸੇਵਾ ਕਮਾਈ, ਸੇਵਾ ਗੁਰੂ ਕੀ ਕਮਾਈ, ਲੰਗਰੋਂ ਸੀ ਪਾਈ, ਦਾਤ ਅਲਾਈ, ਮਣੀ ਸਿੰਘ ਕਰੇ ਸਿੱਜਦਾ। ਨਾਲੇ ਸੇਵਾ ਕਰਦਾ ਹੈ ਤੇ ਸੇਵਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਸਾਹਿਬ ਜੀ ਕਹਿੰਦੇ ਕਿੱਡਾ ਵੱਡਾ ਅਪਰਾਧੀ ਹੋਵੇ, ਉਹਦੇ ਕਰੋੜਾਂ ਅਪਰਾਧ ਹੋਣ, ਉਹ ਗੁਰੂ ਕੀ ਚਰਨ ਸ਼ਰਨ ਵਿੱਚ ਆ ਜਾਵੇ। ਕੋਟ ਪਰਾਧ ਮਿਟੇ ਹਰ ਸੇਵਾ, ਲੇਕਿਨ ਸੇਵਾ ਕਰਨ ਲੱਗਿਆਂ ਆਪਾਂ ਖਤਮ ਕਰਨਾ ਹੁੰਦਾ। ਇਹ ਨਹੀਂ ਕਿ ਮੈਂ ਕਰਤਾ, ਮੇਰੇ ਬਿਨਾਂ ਇਹ ਕੰਮ ਨਹੀਂ ਚੱਲਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਔਰ ਇਹ ਫਰਮਾਨ ਸਾਡਾ ਇਤਿਹਾਸਕ ਬਣ ਗਿਆ। ਜਿੱਦਣ 4 June 1984 ਸੀ, ਜਦੋਂ ਜ਼ਾਲਮ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਤੋਪਾਂ ਦੇ ਗੋਲੇ ਵੱਜੇ, ਉਸ ਦਿਨ ਜੋ ਸੰਤ ਜਰਨੈਲ ਸਿੰਘ ਨੇ ਅਰਦਾਸ ਕੀਤੀ, ਉਸ ਦਿਨ ਦਾ ਫਰਮਾਨ ਵੀ ਇਹ ਆਇਆ ਸੀ, ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਸੇਵਾ ਇਉਂ ਕਰਨੀ ਹੈ, ਹਾਥੀ ਦੇ ਸਿਰ ਦੇ ਉੱਤੇ ਕੁੰਡਾ ਆਏ ਤੇ ਉਹ ਕੁੰਡੇ ਦੀ ਘਾਲਣਾ ਵੇਖ, ਉਹ ਕੁੰਡਾ ਪਹਿਲਾਂ ਅੱਗ ਚ ਪਿਆ ਹੈ, ਉਹ ਅੱਗ ਚ ਪੈ ਕੇ ਸੜ ਕੇ ਲਾਲ ਹੋਇਆ ਹੈ, ਫਿਰ ਅਹਿਰਨ ਤੇ ਰੱਖ ਕੇ ਉਸ ਕੁੰਡੇ ਨੇ ਸੱਟਾਂ ਖਾਧੀਆਂ, ਫਿਰ ਉਹ ਅੰਕਸ ਬਣਿਆ, ਫਿਰ ਉਹ ਹਾਥੀ ਤੇ ਹਕੂਮਤ ਕਰਨ ਲੱਗਾ ਹੈ, ਪਰ ਫਿਰ ਵੀ ਉਹ ਆਪਣੀ ਮਰਜ਼ੀ ਨਹੀਂ ਵਰਤਦਾ,
ਉਹ ਮੁਹਾਵਤ ਦੇ ਹੱਥ ਵਿੱਚ ਏ। ਕਹਿੰਦੇ ਇਉਂ ਸੇਵਾ ਕਰੇ, ਇਉਂ ਸਿਰ ਦੇਈ, ਇਹ ਮਰਜ਼ੀ ਆਪਣੀ ਨਹੀਂ ਕਿ ਤੂੰ ਆਪਣੀ ਮਰਜ਼ੀ ਅਨੁਸਾਰ ਆਖੇ ਮੈਂ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ, ਦੇਵਾ ਪਰ ਨਿੰਦਾ ਮੁੱਖ ਜੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ ਕਰੇ। ਸੇਵਾ ਬਿਰਤੀ ਮਾੜੀ ਹੋਵੇ, ਚੁਗਲੀਆਂ ਕਰਨ ਲੱਗਾ ਹੋਵੇ, ਆਖੇ ਸੇਵਾ ਨਹੀਂ। ਸੇਵਾ ਕਰਦਿਆਂ ਤੈਨੂੰ ਉਹ ਵਾਹਿਗੁਰੂ ਯਾਦ ਆਵੇ ਤੇ ਤੇਰੇ ਕਰੋੜਾਂ ਅਪਰਾਧ ਹੋਣ, ਗੁਰ ਸੇਵਾ ਤੇ ਸੁਖ ਉਪਜੇ, ਫਿਰ ਦੁੱਖ ਨਾ ਲੱਗੇ ਆਏ, ਜੰਮਰ ਮਰ ਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਿਸਾਏ। ਸਤਿਗੁਰ ਸਫਲ ਸੇਵਾ ਗੋਪਾਲ ਰਾਏ, ਫਲ ਹੁੰਦਾ ਕੱਲਾ ਤੇ ਸੱਸਾ ਰਾਏ, ਸਫਲ ਜ਼ਿੰਦਗੀ ਦਾ ਸ੍ਰੇਸ਼ਟ ਫਲ। ਜੇ ਤੂੰ ਉਸ ਗੋਪਾਲ ਵਾਹਿਗੁਰੂ ਦੀ ਸੇਵਾ ਕਰੇ ਤੇ ਤੈਨੂੰ ਜ਼ਿੰਦਗੀ ਦੇ ਸ੍ਰੇਸ਼ਟ ਫਲ ਮਿਲਣਗੇ। ਤੇ ਸੇਵਾ ਕਰਦਿਆਂ ਚਰਨ ਕਮਲ ਜਾ ਕਾ ਮਨ ਰਾਪੇ, ਜਿਸ ਦਾ ਮਨ ਸੇਵਾ ਕਰਦਿਆਂ ਆਇਆ ਉਹਦੇ ਚਰਨ ਕਮਲਾਂ ਦੇ ਨਾਲ ਜੁੜ ਗਿਆ, ਜਿਵੇਂ ਜਿਵੇਂ ਤੂੰ ਉਹਦੇ ਨਾਲ, ਜਿਵੇਂ ਜਿਹੜਾ ਕੰਮ ਰੋਜ਼ ਕਰੀਏ ਉਹਦਾ ਅਭਿਆਸ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਸੁਣਤ ਸੁਣਤ ਜੈਸੇ ਪੰਡਿਤ ਪਰਵੀਨ ਹੈ। ਜੁਹਾਰੀ ਦੇ ਨਾਲ ਜਾਵੇ, ਅੱਜ ਵੇਖਿਆ ਕੱਲ ਵੇਖਿਆ, ਹੌਲੀ ਹੌਲੀ ਉਹਨੂੰ ਪਛਾਣ ਹੋ ਜਾਂਦੀ ਵੀ ਆ ਨੀਲਮ ਏ, ਆ ਪੰਨਾ ਏ, ਇਹ ਲਾਲ ਏ। ਜੇ ਸੁਣਦਿਆਂ ਸੁਣਦਿਆਂ ਸੁਣ ਸੁਣ ਕੇ ਬੰਦਾ ਵਿਦਵਾਨ ਹੋ ਜਾਂਦਾ ਕਿ ਮੈਂ ਇਹ ਸੁਣਿਆ ਸੀ। ਇਵੇਂ ਉਸ ਵਾਹਿਗੁਰੂ ਦੇ ਨਾਲ ਸੇਵਾ ਤੇ ਸਿਮਰਨ ਚ ਲੱਗਿਆ ਹੋਇਆ ਮਨ ਉੱਤੇ ਰੰਗ ਚੜ ਜਾਂਦਾ ਹੈ। ਜਿੱਦਣ ਤੇਰੇ ਮਨ ਤੇ ਰੰਗ ਚੜ ਗਿਆ, ਸੋਗ ਅਗਣ ਨਾ ਸੋਗ ਅਗਣ ਤਿਸ ਜਨ ਨਾ ਵਿਆਪੈ। ਦੁਨੀਆਂ ਬਹੁਤਾਤ ਦੁਨੀਆਂ ਸੋਗ ਵਿੱਚ ਹੁੰਦੀ ਹੈ, ਅਗਣ ਤ੍ਰਿਸ਼ਨਾ, ਔਰ ਬਹੁਤ ਦੁਨੀਆਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਸ ਅੱਗ ਸੜਦੀ ਏ। ਪਰ ਜਦੋਂ ਤੇਰੇ ਕੋਲ ਉਹਦੇ ਗੁਣ ਗਾਉਣੇ ਹੋਣਗੇ, ਤੈਨੂੰ ਅੱਗ ਵਿਆਪ ਨਹੀਂ ਸਕੇਗੀ। ਉਸ ਦਿਨ ਤੂੰ ਜਿਹੜਾ ਇਹ ਸੰਸਾਰ ਸਮੁੰਦਰ ਏ, ਇਹ ਤਰਨਾ ਬਹੁਤ ਔਖਾ, ਇਹ ਪਾਰ ਕਰਦਿਆਂ ਕਈ ਡੁੱਬ ਗਏ, ਹੰਸਾਂ ਵੇਖ ਤਰਨਦੇ ਆ, ਬੱਗਾਂ ਪੇ ਆਇਆ ਚਾਓ,

ਗੁਰੂ ਦੇ ਸੰਗ ਵਿੱਚ ਆਇਆ, ਗੁਰੂ ਕੇ ਸੰਗ ਵਿੱਚ ਆ ਕੇ ਨਾਮ ਕਿਹਦਾ ਜਪਣਾ ਹੈ? ਨਿਰਭਉ, ਜਿਹਨੂੰ ਕਿਸੇ ਦਾ ਭਉ ਨਹੀਂ, ਜਿਹਨੂੰ ਮੂਲ ਮੰਤਰ ਚ ਆਖਿਆ ਨਿਰਭਉ ਨਿਰਵੈਰ, ਨਿਰਭਉ ਨਾਮ ਜਪ ਹੋ ਹਰ ਰੰਗੇ, ਨਾਮ ਨੂੰ ਜਪਣਾ ਹੈ। ਨਾਮ ਇੱਕ ਮਨ ਨਾਲ ਜਪਿਆ ਜਾਂਦਾ, ਇੱਕ ਰਸਨਾ ਜਪਿਆ ਜਾਂਦਾ। ਅੱਜ ਕੁਝ ਸਾਡੇ ਸੱਜਣ ਨੇ ਉਹ ਜਪੋ ਦਾ ਅਰਥ ਕਰਦੇ ਨੇ ਸਮਝਣਾ, ਪਰ ਬਣਦਾ ਨਹੀਂ ਹੈਗਾ। ਉਹਨਾਂ ਨੇ ਪੰਕਤੀ ਬੜੀ ਹੈ, ਐਸਾ ਗਿਆਨ ਜਪੋ ਮਨ ਮੇਰੇ, ਕਹਿੰਦਿਆਂ ਵੇਖੋ ਲਿਖਿਆ ਗਿਆਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ, ਉੱਥੇ ਵਿਸ਼ਰਾਮ ਹੈ, ਉੱਥੇ ਉਹਦਾ ਅਗਲਾ ਹਿੱਸਾ ਵੀ ਐਸਾ ਗਿਆਨ, ਤੈਨੂੰ ਇਹੋ ਜਿਹਾ ਗਿਆਨ ਹੋ ਜਾਵੇ ਕਿ ਤੇਰਾ ਮਨ ਜਿਹੜਾ ਹੈ ਉਹਨੂੰ ਜਪਣ ਲੱਗ ਪਵੇ। ਅਲਾਹੀ ਬਾਣੀ ਚੋਂ ਤੈਨੂੰ ਤੱਤ ਇਹ ਮਿਲਣਾ ਹੈ, ਇੱਕ ਤੈਨੂੰ ਆਖੀ ਜਾਣਾ ਵੀ ਤੂੰ ਬੇਅੰਤੇ ਬੇਅੰਤੇ, ਸਤਿਗੁਰ ਸਾਹਿਬ ਜੀ ਨੇ ਜਪੁਜੀ ਸਾਹਿਬ ਕਹਿਤਾ ਅਣਗਿਣਤ ਕਹਿਣਾ ਵੀ ਸਿਰ ਤੇ ਭਾਰ ਚੱਕਣਾ ਹੈ। ਅਸੰਖ ਕਹੇ ਸਿਰ ਭਾਰ ਹੋਏ, ਸੰਖ ਹੁੰਦਾ ਤੇ ਗਿਣਤੀ ਸੀ, ਅਸੰਖ ਮਣਿਆ ਅਣਗਿਣਤੇ ਗਿਣਤੀਓ ਬਾਹਰ ਹੈ, ਪਰ ਸਾਹਿਬ ਜੀ ਕਹਿੰਦੇ ਇਹ ਵੀ ਭਾਰ ਸਿਰ ਦੇ ਉੱਤੇ ਭਾਰ ਇੱਕ ਉਹਨੇ ਅਣਗਿਣਤ ਕਹਿਣਾ। ਕਿਉਂ? ਤੱਤ ਵਸਤੂ ਇਹ ਸੀ ਕਿ ਤੂੰ ਇਸ ਬਾਣੀ ਚ ਤੈਨੂੰ ਗਿਆਨ ਹੋ ਜਾਂਦਾ ਕਿ ਮੈਂ ਕਹਿਣਾ ਕੀ ਏ ਵਾਹਿਗੁਰੂ ਵਾਹਿਗੁਰੂ, ਜਿਵੇਂ ਇਸਲਾਮ ਜੀ ਨੇ ਕਿ ਮਾਸ਼ਾ ਅੱਲਾ ਸੁਬਾਨ ਅੱਲਾ, ਤੇ ਸਾਨੂੰ ਸਤਿਗੁਰੂ ਦੇ ਗਿਆ ਸੱਜਣਾ ਤੈਨੂੰ ਮੈਂ ਇਹ ਗੁਰਮੰਤਰ ਦੇ ਚੱਲਿਆ ਨੂੰ ਤੱਤ ਵਸਤੂ ਇਹ ਆ ਕਿ ਤੂੰ ਵਾਹਿਗੁਰੂ ਵਾਹਿਗੁਰੂ, ਐਸਾ ਗਿਆਨ ਇਹੋ ਜਿਹਾ ਗਿਆਨ ਆ ਬੇ ਜਪੋ ਮਨ ਮੇਰੇ। ਹਾਂ ਜਪ ਜਪਣ ਲੱਗਿਆ ਤੇਰੇ ਨਾਲ ਦੇ ਨੂੰ ਪਤਾ ਨਾ ਲੱਗੇ, ਤੂੰ ਤੁਰਿਆ ਜਾਂਦਾ ਹੋਵੇਂ, ਤੂੰ ਬੈਠਾ ਹੋਵੇਂ, ਵਾਹਿਗੁਰੂ ਗੁਰ ਮੰਤਰ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਹਾਂ ਸੰਗਤ ਚ ਬੈਠ ਕੇ ਜਦੋਂ ਸਾਰੀ ਸੰਗਤ ਨੇ ਜਪਣਾ ਹੋਵੇ ਉਦੋਂ ਨਾਲ ਰਸਨਾ ਨਾਲ ਜਪ, ਰਸਨਾ ਦੇ ਟਾਈਮ ਤੇ ਰਸਨਾ ਨਾਲ ਜਪ, ਮਨ ਦੇ ਟਾਈਮ ਤੇ ਮਨ ਨਾਲ ਜਪ, ਨਿਰਭਉ ਨਾਮ ਜਪੋ ਹਰ ਰੰਗੇ। ਉਸ ਵਾਹਿਗੁਰੂ ਦੇ ਪਿਆਰ ਚ ਜਿਉਂ ਜਪੇਗਾ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਫਿਰ ਪਰਾਇਆ ਧਨ ਵੇਖ ਕੇ ਤੇਰਾ ਸਿਰ ਮੇਨ ਵਾਲਾ ਸਿਰ ਹੋ ਗਿਆ, ਹੁਣ ਤੇਰਾ ਮਨ ਪਰਾਏ ਧਨ ਤੇ ਨਹੀਂ ਡੋਲੇਗਾ, ਤੇਰਾ ਮਨ ਪਾਪੀ ਨਹੀਂ ਹੋਵੇਗਾ, ਤੈਨੂੰ ਨੇੜੇ ਨਹੀਂ ਲੱਗੇਗਾ, ਪਾਪ ਨੇੜੇ ਨਾ ਹੋਇਆ, ਜਮ ਜਿੰਦਾਰ ਨਾ ਆਵੇ ਨੇੜੇ, ਜਿਹੜਾ ਜਮ ਜਿੰਦ ਨੂੰ ਦੁੱਖ ਦੇਣ ਵਾਲਾ ਉਹ ਤੇਰੇ ਨੇੜੇ ਨਹੀਂ ਆਏਗਾ, ਬਲਕਿ ਤੇਰਾ ਉਹ ਰਸਤਾ ਹੀ ਨਹੀਂ ਹੋਏਗਾ। ਜੇ ਪੈਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੋਰਾਰੀ, ਸਤਿਗੁਰ ਪੂਰੇ ਸਾਚ ਕਿਹਾ ਨਾਮ ਤੇਰੇ ਕੀ ਮੁਕਤੇ ਵੀ ਥੀ, ਜਮ ਕਾ ਮਾਰਗ ਦੂਰ ਰਿਹਾ, ਜਮ ਜੰਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਹੜੀ ਤ੍ਰਿਸ਼ਨਾ ਦੀ ਅੱਗ ਵੱਡਿਆਂ ਵੱਡਿਆਂ ਨੂੰ ਖਾ ਗਈ ਸੀ, ਜਿਹਦੇ ਵਿੱਚ ਵੱਡੇ ਵੱਡੇ ਗਿਆਨੀ ਧਿਆਨੀ ਕਾਜੀ ਪੰਡਿਤ ਕਈ ਸੜ ਗਏ ਸੀ, ਉਹ ਵਾਹਿਗੁਰੂ ਨੇ ਕਿਰਪਾ ਕੀਤੀ ਤੇਰੇ ਅੰਦਰੋਂ ਅੱਗ ਬੁਝਾ ਕੇ ਤੇਰੇ ਅੰਦਰ ਉਸ ਨਾਮ ਦੇ ਨਾਲ ਠੰਡ ਵਰਤਾ ਦਿੱਤੀ। ਜਦੋਂ ਉਹਨੇ ਤੇਰੇ ਅੰਦਰ ਨਾਮ ਦੀ ਠੰਡ ਵਰਤਾਈ, ਨਾਨਕ ਉਦਰੇ ਪ੍ਰਭ ਸਰਨਾਈ, ਨਾਨਕ ਇਲਾਹੀ ਜੋਤ, ਜੋਤ ਇੱਕ ਜੋਤ ਪੰਜਵੀਂ ਨਹੀਂ, ਜਾਮਾ ਪੰਜਵਾਂ ਹੈ। ਪੰਜਵੇਂ ਜਾਮੇ ਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਉਹ ਜੋਤ ਇਲਾਈ, ਕਹੇ ਸੱਜਣਾ ਇਹ ਸੰਸਾਰ ਤੂੰ ਤਰਿਆ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਤੇ ਜਿਹਦੀ

ਚ ਆਉਣਾ ਹੈ ਉਦੋਂ ਬੜੀ ਨਿਮਰਤਾ ਨਾਲ ਆਈ। ਆਪਾਂ ਰੋਜ਼ ਰਹਿ ਰਾਹ ਚ ਪੜਦੇ ਹਾਂ ਕਿ ਸ਼ਰਨ ਚ ਆ ਕੇ ਕਿਵੇਂ ਆਖੀ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ, ਕਹਾਂ ਕਹੋ ਮੈਂ ਆਪਣੀ ਕਰਨੀ ਜਿਹ ਬਿਦ ਜਨਮ ਗਵਾਇਓ, ਕਹਿ ਨਾਨਕ ਸਭ ਔਗੁਣ ਮੋਹ ਮੈਂ ਰਾਖ ਲਿਹੋ ਸਰਨਾਇਓ। ਹੇ ਸੱਚੇ ਪਾਤਸ਼ਾਹ ਮੈਂ ਔਗੁਣਾਂ ਦਾ ਭਰਿਆ ਆਇਆ ਤੇਰੇ ਦਰ ਦੇ ਉੱਤੇ, ਤੇਰੀ ਸ਼ਰਨ ਵਿੱਚ ਆਇਆ, ਕਿਰਪਾ ਕਰ ਮੈਨੂੰ ਔਗੁਣ ਭਰੇ ਨੂੰ ਰੱਖ ਲੈ। ਜਿਸ ਨੇ ਆ ਕੇ ਉਹਦੇ ਕੋਲ ਇਉਂ ਫਰਮਾਇਆ, ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦੇ ਆ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ, ਸਭ ਦੋ ਤਗਾਵੋ ਹਰੀ ਕੇਰਾ।

ਕਰਤਾ ਤੇਰਾ ਸਭ ਕੁਛ ਹੈ, ਸਦਾ ਸਿਫਤ ਸਲਾਹ ਤੇਰੀ, ਨਾਮ ਜਿਨਕੇ ਮਨ ਵਸਿਆ, ਕਹ ਨਾਨਕ ਸੱਚੇ

ਕਰ ਸਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਹਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੂਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਹਿ ਨਾਨਕ ਤਹਿ ਸੁਖ ਹੋਆ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ

ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨਿਮ, ਆਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ,

ਕਿਰਿਆ ਕਰਨੀਆਂ। ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ।

ਭਾਣੇ ਸਰਬੱਤ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਫਿਰ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਲਾਂਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਬਾਣੀ ਗੁਰੂ ਗੁਰੂ

ਤੂੰ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਾਏ ਸਾਹਿਬ ਕੇ ਅਚਰਜ ਦੇਖ ਵਡਾਹੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਹੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਸੱਚਾ ਸੱਚਾ ਤਖਤ ਰਚਾਇਆ ਨਿਜ ਘਰ ਬਸਿਆ ਤਿੱਥੇ ਮੋਹ ਨ ਮਾਇਆ ਸਦ ਹੀ ਸਾਚ ਬਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੀ ਸੱਚਾ ਸੌਦਾ ਸੱਚ ਵਾ ਪਾਰਾ ਨਾ ਤਿੱਥੇ ਭਰਮ ਨਾ ਦੂਜਾ ਪਾਸਾਰਾ ਸੱਚਾ ਤਨ ਖਟਿਆ ਕਦੇ ਤੋਟ ਨ ਆਵੈ ਬੂਝੈ ਕੋ ਵਿਚਾਰੀ ਹੀ ਸੱਚਾ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਬੜ ਭਾਗੇ ਸੱਚਾ ਸ਼ਬਦ ਸਦਾ ਗੁਣ ਗਾਵੈ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾ ਲਾਹੀ ਏਕੋ ਵੇਖਾਂ ਦੂਜਾ ਨਾਹੀ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹੋਮੈ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾ ਤੁਧ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਹੋਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੈ ਕਿਨਹੀ ਚੀਨਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹੋਮੈ ਤ੍ਰਿਸਨਾ ਸ਼ਬਦ ਬੁਝਾਈ ਗੁਰਮਤ ਸਦ ਹੀ ਅੰਤਰ ਸੀਤਲ ਹੋਮੈ ਮਾਰ ਨਿਵਾਰੀ ਹੈ ਸੱਚ ਲਗੇ ਤਿਨ ਸਭ ਕਿਛ ਭਾਵੈ ਸੱਚੈ ਸ਼ਬਦੇ ਸੱਚ ਸੁਹਾਵੈ ਇੱਥੇ ਸਾਚੇ ਸੇ ਦਰ ਸਾਚੇ ਨਦਰੇ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜਾ ਲਾਇਆ ਮਾਇਆ ਮੋਹ ਦੁੱਖ ਸਵਾਇਆ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ ਪੂਰਬ ਲਿਖਿਆ ਤਿਨੀ ਕਮਾਇਆ ਸੱਚੋ ਸੇਵੈ ਸੱਚ ਧਿਆਵੈ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅਨਦਨ ਸੁਖ ਸਹਿਜ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਆਪੇ ਪਾਣੇ ਆਪ ਮਿਲਾਏ ਸਤਿਗੁਰ ਰਾਖੇ ਸੇ ਜਨ ਉਭਰੇ ਹੋਰ ਮਾਇਆ ਮੋਹ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟਾਂਬੋ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹੋਮੈ ਮੇਰਾ ਦੂਜਾ ਪਾਇਆ ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੈ ਸਾਚਾ ਦੁੱਖ ਨਿਵਾਰੀ ਹੈ ਜਾ ਤੂੰ ਦੇਹ ਸਦਾ ਸੁਖ ਪਾਏ ਸਾਚਾ ਸ਼ਬਦੇ ਸਾਚ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖਾ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਹੱਲਾ ਤੀਜਾ ਆਪੇ ਆਪ ਉਪਾਏ ਉਪੰਨਾ ਸਭ ਮੈਂ ਵਰਤੈ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਬਿਸਨ ਮਹੇਸ਼ ਉਪਾਏ ਸਿਰ ਸਿਰ ਧੰਦਾ ਆਪੇ ਲਾਹੇ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੀ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਚਿਤੈ ਬਿਕਾਰਾ ਥਿਰ ਸਾਚਾ ਸਾਲਾ ਹੀ ਸਦ ਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੀ ਇੱਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕਹੁ ਲਾਗੇ ਜੋ ਬੋਲੈ ਅੰਮ੍ਰਿਤ ਬਾਤਾਂ ਹੈ ਹਮ ਗੁਣ ਨਾਹੀ ਕਿਆ ਬੋਲੈ ਬੋਲ ਤੂੰ ਸਭਨਾ ਦੇਖੈ ਤੋਲੈ ਤੋਲ ਜਿਉਂ ਭਾਵੈ ਤਿਉਂ ਰਾਖੈ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾਂ ਤੁਧ ਪਾਣਾ ਤਾਂ ਸੱਚੇ ਕਾਰ ਲਾਏ ਅਵਗੁਣ ਛੋੜ ਗੁਣ ਮਾਹਿ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੈ ਜੈ ਦੇਖਾਂ ਤੈ ਏਕੋ ਸੋਈ ਦੂਜੇ ਦੁਰਮਤ ਸ਼ਬਦੇ ਖੋਈ ਏਕ ਸਮੈ ਪ੍ਰਭ ਏਕ ਸਮਾਣਾ ਆਪਣਾ ਰੰਗ ਸਦ ਰਾਤਾ ਹੈ ਕਾਇਆ ਕਮਲ ਹੈ ਕੋਮਲਾਣਾ ਮਨਮੁਖ ਸ਼ਬਦ ਨਾ ਬੁੱਝੈ ਆਣਾ ਗੁਰਪ੍ਰਸਾਦੀ ਕਾਇਆ ਖੋਜੇ ਪਾਏ ਜਗਜੀਵਨ ਦਾਤਾ ਹੈ
ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਉ ਰਾਖੈ ਉਰ ਧਾਰੇ, ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀਠਾ ਰਾਤਾ ਹੈ। ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਰਿਆ ਬੈਠੋਰ ਨ ਕੋਈ, ਗੁਰਮੁਖ ਗਿਆਨ ਸਦਾ ਸਾਲਾ ਹੈ, ਜੁਗ ਜੁਗ ਏਕੋ ਜਾਤਾ ਹੈ। ਗੁਰਮੁਖ ਕਾਰ ਕਰੇ ਸਭ ਦੁੱਖ ਸਵਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ, ਗੁਰਮੁਖ ਸ਼ਬਦ ਬਸੈ ਮਨ ਸਾਚਾ, ਸਦ ਸੇਵੇ ਸੁਖਦਾਤਾ ਹੈ। ਜਹ ਦੇਖਾਂ ਤੂੰ ਸਭਨੀ ਥਾਈ, ਪੂਰਾ ਗੁਰਸਬ ਸੋਝੀ ਪਾਈ, ਨਾਮੋ ਨਾਮ ਧਿਆਈਐ ਸਦਾ ਸਦ, ਇਹ ਮਨ ਨਾਮੇ ਰਾਤਾ ਹੈ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੂਏ ਬਿਨ ਨੀਰਾ, ਆਵਹਿ ਜਾਵਹਿ ਨਾਮ ਨਹੀਂ ਬੂਝੈ, ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ। ਪੂਰਾ ਸਤਿਗੁਰ ਬੂਝ ਬੁਝਾਈ, ਬਿਨ ਨਾਵੈ ਮੁਕਤ ਕਿਨੈ ਨਾ ਪਾਈ, ਨਾਮੇ ਨਾਮ ਮਿਲੈ ਵਡਿਆਈ, ਸਹਿਜ ਰਹਿ ਰੰਗ ਰਾਤਾ ਹੈ। ਕਾਇਆ ਨਗਰ ਢਹਿ ਢਹਿ ਢੇਰੀ, ਬਿਨ ਸ਼ਬਦ ਚੂਕੈ ਨਹੀਂ ਫੇਰੀ, ਸਾਚ ਸਲਾਹੇ ਸਾਚ ਸਮਾਵੈ, ਜਨ ਗੁਰਮੁਖ ਏਕੋ ਜਾਤਾ ਹੈ। ਜਿਸਨੋਂ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਬਸੈ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚਾ ਸਾਚ ਪਛਾਤਾ ਹੈ। ਮਾਰੂ ਸੋਲ ਹੈ ਤੀਜਾ, ਆਪੇ ਕਰਤਾ ਸਭ ਜਿਸ ਕਰਨਾ, ਜੇ ਜੰਤ ਸਭ ਤੇਰੀ ਸਰਣਾ, ਆਪੇ ਗੁਪਤ ਵਰਤੈ ਸਭ ਯੰਤਰ, ਗੁਰ ਕੈ ਸ਼ਬਦ ਪਛਾਤਾ ਹੈ। ਹਰ ਕੇ ਭਗਤ ਭਰੇ ਭੰਡਾਰਾ, ਆਪੇ ਬਖਸ਼ੇ ਸ਼ਬਦ ਵਿਚਾਰਾ, ਜੋ ਤੁਰਸ ਭਾਵੈ ਸੋਈ ਕਰਸੈ, ਸੱਚੇ ਸਿਉ ਮਨ ਰਾਤਾ ਹੈ। ਆਪੇ ਹੀਰਾ ਰਤਨ ਅਮੋਲੋ, ਆਪੇ ਨਦਰੇ ਤੋਲੇ ਤੋਲੋ, ਜੀ ਜਾਂਦ ਸਭ ਸਰਨ ਤੁਮਾਰੀ, ਕਰ ਕਿਰਪਾ ਆਪ ਪਛਾਤਾ ਹੈ। ਜਿਸਨੂੰ ਨਾਦਰ ਹੋਵੈ ਧੁਰ ਤੇਰੀ, ਮਰੈ ਨਾ ਜੰਮੈ ਚੂਕੈ ਫੇਰੀ, ਸਾਚੇ ਗੁਣ ਗਾਵੈ ਦਿਨ ਰਾਤੀ, ਜੁਗ ਜੁਗ ਏਕੋ ਜਾਤਾ ਹੈ। ਮਾਇਆ ਮੋਹੇ ਸਭ ਜਗਤ ਉਪਾਇਆ, ਬ੍ਰਹਮਾ ਵਿਸ਼ਨੁ ਦੇਵ ਸਵਾਇਆ, ਜੋ ਤੁਧ ਭਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੈ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਭਾਰਾ, ਗੁਰਮੁਖ ਹੋਵੈ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਕਿਰਤਨ ਕੋਈ ਮੇਟਨ ਹਾਰਾ, ਗੁਰ ਕੈ ਸਬਦੇ ਮੁਖ ਦੁਆਰਾ, ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਮਾਇਆ ਮੋਹੇ ਹਰ ਸਿਉ ਚਿੱਤ ਨ ਲਾਗੈ, ਦੂਜਾ ਭਾਏ ਘਣਾ ਦੁਖ ਆਗੈ, ਮਨਮੁਖ ਭਰਮ ਭੁੱਲੇ ਭੇਖ ਧਾਰੀ, ਅੰਤਕਾਲ ਪਛਤਾਤਾ ਹੀ। ਹਰ ਕੈ ਭਾਣੇ ਹਰ ਗੁਣ ਗਾਏ, ਸਭ ਕਿਲ ਵਿਖ ਕਾਟੇ ਦੁੱਖ ਸਵਾਏ, ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੀ। ਜਿਸਨੂੰ ਨਦਰ ਕਰੇ ਸੋ ਗੁਣ ਨਿਧ ਪਾਏ, ਹਉ ਮੈਂ ਮੇਰਾ ਠਾਕ ਰਹਾਏ, ਗੁਣ ਅਵਗੁਣ ਕਾ ਏਕੋ ਦਾਤਾ, ਗੁਰਮੁਖ ਬਿਰਲੀ ਜਾਤਾ ਹੈ। ਮੇਰਾ ਪ੍ਰਭ ਨਿਰਮਲ ਅਤ ਅਪਾਰਾ, ਆਪੇ ਮਿਲੈ ਗੁਰ ਸ਼ਬਦ ਵਿਚਾਰਾ, ਆਪੇ ਬਖਸ਼ੇ ਸੱਚ ਦਰੜਾਏ, ਮਨ ਤਨ ਸੱਚੈ ਰਾਤਾ ਹੈ। ਮਨ ਤਨ ਮੈਲਾ ਵਿੱਚ ਜੋਤ ਅਪਾਰਾ, ਗੁਰਮਤ ਬੂਝੈ ਕਰ ਵਿਚਾਰਾ, ਹਉ ਮੈਂ ਮਾਰ ਸਦਾ ਮਨ ਨਿਰਮਲ, ਰਸਨਾ ਸੇਵ ਸੁਖਦਾਤਾ ਹੈ। ਗੜਕਾਇਆ ਅੰਦਰ ਬਹੁ ਹੱਟ ਬਜਾਰਾ, ਤਿਸ ਵਿੱਚ ਨਾਮ ਹੈ ਅਤ ਅਪਾਰਾ, ਗੁਰ ਕੈ ਸ਼ਬਦ ਸਦਾ ਦਰ ਸੋ ਹੈ, ਹਉ ਮੈਂ ਮਾਰ ਪਛਾਤਾ ਹੈ। ਰਤਨ ਅਮੋਲਿਕ ਅਗਮੇ ਅਪਾਰਾ, ਕੀਮਤ ਕਵਣ ਕਰੇ ਵਿਚਾਰਾ, ਗੁਰ ਕੈ ਸ਼ਬਦੇ ਤੋਲ ਤੋਲਾਏ, ਅੰਤਰ ਸ਼ਬਦ ਪਛਾਤਾ ਹੈ। ਸਿਮਰਤ ਸ਼ਾਸਤਰ ਬਹੁਤ ਵਿਸਤਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਬਿਰਲੈ ਜਾਤਾ ਹੈ। ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸੱਚ ਦਰੜਾਏ, ਨਾਨਕ ਨਾਮ ਮਿਲੈ ਵਡਿਆਈ, ਜੁਗ ਜੁਗ ਏਕੋ ਜਾਤਾ ਹੈ। ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਹੁ ਸਿਰਜਨਹਾਰਾ, ਸਬਦੇ ਦੁੱਖ ਨਿਵਾਰਨ ਹਾਰਾ, ਅਗਮ ਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੈ। ਆਪੇ ਸੱਚਾ ਸੱਚ ਵਰਤਾਏ, ਇੱਕ ਜਨ ਸੱਚੈ ਆਪੇ ਲਾਏ, ਸੱਚੋ ਸੇਵੈ ਸੱਚ ਕੁਮਾਵੈ, ਨਾਮੇ ਸੱਚ ਸਮਾਹਾ ਹੈ। ਤੁਰ ਭਗਤਾ ਮੇਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸੱਚੀ ਬਾਣੀ ਸਦਾ ਗੁਣ ਗਾਵੈ, ਇਸ ਜਨਮ ਕਾ ਲਾਹਾ ਹੈ।
ਗੁਰਮੁਖ ਵਣਜ ਕਰੈ ਪਰ ਆਪ ਪਛਾਣੈ, ਏਕ ਸਵਿਨ ਕੋ ਅਵਰ ਨਾ ਜਾਣੈ, ਸੱਚਾ ਸਾਉ ਸੱਚੇ ਵਣਜਾਰੇ, ਪੂੰਜੀ ਨਾਮ ਵਿਸਾਹਾਹੇ, ਆਪੇ ਸਾਜੇ ਸ੍ਰਿਸ਼ਟ ਉਪਾਏ, ਬਿਰਲੇ ਕੋ ਗੁਰ ਸ਼ਬਦ ਬੁਝਾਏ, ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮਕਾ ਫਾਹਾਹੇ, ਭੰਨੈ ਘੜੇ ਸਵਾਰੇ ਸਾਜੇ, ਮਾਇਆ ਮੋਹ ਦੂਜਾ ਜੰਤ ਪਾਜੇ, ਮਨਮੁਖ ਫਿਰਹਿ ਸਦਾ ਅੰਧ ਕੁਮਾਵਹਿ, ਜਮਕਾ ਜੇਵੜਾ ਗਲ ਪਾਹਾਹੇ, ਆਪੇ ਬਖਸ਼ੇ ਗੁਰਸੇਵਾ ਲਾਏ, ਗੁਰਮਤੀ ਨਾਮ ਮਨ ਬਸਾਏ, ਅਨਦਿਨ ਨਾਮ ਧਿਆਏ ਸਾਚਾ, ਇਸ ਜਗ ਮੈਂ ਨਾਮ ਲਾਹਾਹੇ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੈ ਮਨ ਬਸਾਹੀ, ਜਿਨ ਮਨ ਬਸਿਆ ਸੇ ਜਨ ਸੋਹ ਹੈ, ਤਿੰਨ ਸਿਰ ਚੂਕਾ ਕਾਹਾਹੇ, ਅਗਮ ਗੋਚਰ ਕੀਮਤ ਨਹੀਂ ਪਾਈ, ਗੁਰਪ੍ਰਸਾਦੀ ਮਨ ਬਸਾਈ, ਸਦਾ ਸ਼ਬਦ ਸਾਲਾਹੀ ਗੁਣਦਾਤਾ, ਲੇਖਾ ਕੋਈ ਨ ਮੰਗੈ ਤਾਹਾਹੇ, ਬ੍ਰਹਮਾ ਵਿਸ਼ਨੁਮ ਰੁਦਰ ਤਿਸਕੀ ਸੇਵਾ, ਅੰਤ ਨ ਪਾਵਹਿ ਅਲਖ ਅਭੇਵਾ, ਜਿਨ ਕੋ ਨਦਰ ਕਰੈ ਤੂੰ ਆਪਣੀ, ਗੁਰਮੁਖ ਅਲਖ ਲਖਾਹਾਹੇ, ਪੂਰਾ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤੈ ਨਾਮ ਤੇ ਆਈ, ਮਹਿਲ ਪਾਏ ਗੁਣ ਗਾਹਾਹੀ, ਸੇਵਕ ਸੇਵੈ ਮਨ ਹੁਕਮ ਅਪਾਰਾ, ਮਨਮੁਖ ਹੁਕਮ ਨ ਜਾਣ ਹੈ ਸਾਰਾ, ਹੁਕਮ ਮੰਨੇ ਹੁਕਮੇ ਵਡਿਆਈ, ਹੁਕਮੇ ਬੇਪਰਵਾਹ ਹੈ, ਗੁਰਪ੍ਰਸਾਦੀ ਹੁਕਮ ਪਛਾਣੈ, ਧਾਵਤ ਰਾਖੈ ਇਕਤ ਘਰ ਆਣੈ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ ਹੈ, ਸਭ ਜਗ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਬਦ ਸਲਾਹੈ ਸੇ ਜਨ ਨਿਰਮਲ, ਨਿਜ ਕਰ ਵਾਸਾ ਤਾਹਾ ਹੈ, ਸਦਾ ਭਗਤ ਤੇਰੀ ਸਰਣਾਈ, ਅਗਮ ਗੋਚਰ ਕੀਮਤ ਨਹੀਂ ਪਾਈ, ਜਿਉਂ ਤੁਰ ਭਾਵੈ ਤਿਉਂ ਤੂੰ ਰਾਖੈ, ਗੁਰਮੁਖ ਨਾਮ ਧਿਆਹਾ ਹੈ,

ਧੀ ਸੱਚ ਦੇਵ ਹੋ ਸੱਚ ਸਮਾਹਾ ਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵਟ ਭਾਗੀ ਅੰਦਨ ਸਾਚ ਨਾਮ ਲਿਵ ਲਾਗੀ ਸਦਾ ਸੁਖਦਾਤਾ ਰਵਿਆ ਘਟੇ ਅੰਤਰ ਸਬਦ ਸਚੈ ਓ ਮਾਹਾ ਹੇ ਨਦਰ ਕਰੇ ਤਾ ਗੁਰੂ ਮਲਾਏ ਹਰ ਕਾ ਨਾਮ ਮਨ ਬਸਾਏ ਹਰ ਮਨ ਬਸਿਆ ਸਦਾ ਸੁਖਦਾਤਾ ਸਬਦੇ ਮਨ ਓ ਮਾਹਾ ਹੇ ਕਿਰਪਾ ਕਰੇ ਤਾਂ ਮੇਲ ਮਲਾਏ ਹਉਮੈ ਮਮਤਾ ਸਬਦ ਜਲਾਏ ਸਦਾ ਮੁਕਤ ਰਹਿ ਇਕ ਰੰਗੀ ਨਾਹੀ ਕਿਸੈ ਨਾਲ ਕਹਾ ਹੇ ਬਿਨ ਸਤਿਗੁਰ ਸੇਵੇ ਘੋਰ ਅੰਧਾਰਾ ਬਿਨ ਸਬਦੈ ਕੋਈ ਨਾ ਪਾਵੈ ਪਾਰਾ ਜੇ ਜੋ ਸਬਦ ਰਾਤੇ ਮਹਾਂਬੈਰਾਗੀ ਸੋ ਸਚ ਸਬਦੇ ਲਾਹਾ ਹੇ ਦੁੱਖ ਸੁੱਖ ਕਰਤਾ ਧੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਲਿਪਤੋ ਵਰਤੈ ਮਨਮੁਖ ਕਾ ਕਿਆ ਬੇਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ ਗੁਰ ਕੇ ਭੈ ਕੀ ਸਾਰ ਨਾ ਜਾਣ ਹੈ ਭੈ ਬਿਨ ਕਿਉਂ ਨਿਰਭਉ ਸੱਚ ਪਾਈਐ ਜਮ ਕਾਢ ਲਏਗਾ ਸਾਹਾ ਹੈ ਅਫਰ ਜਮ ਮਾਰਿਆ ਨਾ ਜਾਈ ਗੁਰ ਕਾ ਸਬਦੇ ਨੇੜ ਨ ਆਈ ਸਬਦ ਸੁਣੇ ਤਾਂ ਦੂਰੋਂ ਭਾਗੈ ਮਤ ਮਾਰੇ ਹਰ ਜੀਉ ਬੇਪਰਵਾਹ ਹੈ ਹਰ ਜੀਉ ਕੀ ਹੈ ਸਭ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੈ ਹੁਕਮੇ ਘੜਦਾ ਸਾਹਾ ਹੈ ਗੁਰਮੁਖ ਸਾਚੈ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੈ ਸੋ ਸੱਚ ਬੁੱਝੈ ਸਬਦ ਸਚੈ ਸੁਖ ਤਾਹਾਈ ਗੁਰਮੁਖ ਜਾਤਾ ਕਰਮ ਵਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾਮ ਸ਼ਬਦ ਸਾਲਾ ਹੈ ਅਗਮ ਗੋਚਰ ਬੇਪਰਵਾਹੇ ਏਕ ਨਾਮ ਜੁਗ ਚਾਰ ਉਧਾਰੇ ਸ਼ਬਦੇ ਨਾਮ ਵਿਸਾਹਾ ਹੈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰਮੁਖ ਹੋਵੈ ਸੋ ਨਾਮ ਬੂਝੈ ਕਾਟੇ ਦੁਰਮੁਤ ਪਾਹਾ ਹੈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੈ ਗੁਰਮੁਖ ਸਦਾ ਰਹਿ ਰੰਗ ਰਾਤੇ ਅਨੰਦਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਅਨੰਦਨ ਗੁਣ ਗਾਵੈ ਦਿਨ ਰਾਤੀ ਸ਼ਬਦ ਸਚੈ ਘਰ ਲਜਾਹਾ ਹੈ ਸਤਿਗੁਰ ਪੂਰਾ ਸ਼ਬਦ ਸੁਣਾਏ ਅੰਦਨ ਭਗਤ ਕਰੋ ਲਿਵ ਲਾਹੇ ਹਰ ਗੁਣ ਗਾਵੈ ਸਦਹੀ ਨਿਰਮਲ ਨਿਰਮਲ ਗੁਣ ਪਾਤ ਸਾਹਾਏ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਨਾਨਕ ਜਨ ਨਾਮ ਸਲਾਹੇ ਬਿਕਸੈ ਸੋ ਨਾਮ ਬੇਪਰਵਾਹ ਹੈ ਮਾਰੂ ਮਹੱਲਾ ਤੀਜਾ ਹਰ ਜੋ ਸੇਵੋ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰਾਂ ਬਾਰਾ ਗੁਰਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹਾ ਹੈ ਸਮੈ ਵਰਤੈ ਏਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਜਕ ਸੰਭਾਹਾ ਹੈ ਪੂਰਾ ਸਤਿਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾਂ ਪਾਤ ਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸ ਤਰ੍ਹਾਂ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹਾ ਹੈ ਕੋਟ ਮਧੇ ਕਿਸਹਿ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਹਰ ਸਾਲਾ ਹੈ ਸਦਾ ਸੁਖਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਸਤਿਗੁਰ ਸੇ ਵੈਸੇ ਜਨ ਸਾਚੇ ਜੋ ਮਰ ਜੰਮ ਹੈ ਕਾਚਨ ਕਾਚੇ ਅਗਮ ਗੋਚਰ ਬੇਪਰਵਾਹ ਭਗਤ ਬਛਲ ਆਥਾ ਹਾਹੇ ਸਤਿਗੁਰ ਪੂਰਾ ਸਾਚ ਦਰੜਾਏ ਸੱਚੇ ਸ਼ਬਦ ਸਦਾ ਗੁਣ ਗਾਏ ਗੁਣਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾ ਹੈ ਸਦਾ ਹਦੂਰ ਗੁਰਮੁਖ ਜਾਪੈ ਸਬਦੇ ਸੇਵੈ ਸੋ ਜਨ ਧਰਾਪੈ ਅਨਦਨ ਸੇਵੈ ਸੱਚੀ ਬਾਣੀ ਸਬਦ ਸਚੈ ਓ ਮਾਹਾ ਹੈ ਗਿਆਨੀ ਅਗਿਆਨੀ ਅੰਧਾ ਬਹੁ ਕਰਮ ਦਰੜਾਏ ਮਨ ਹਠ ਕਰਮ ਫਿਰ ਜੋ ਨੀ ਪਾਏ ਵੇਖਿਆ ਕਾਰਨ ਲਭ ਲੋਭ ਕਮਾਵੈ ਦੁਰਮਤ ਕਾ ਦੋਰਾਹਾ ਹੈ ਪੂਰਾ ਸਤਿਗੁਰ ਭਗਤ ਦਰੜਾਏ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਟ ਅੰਤਰ ਮਨ ਭੀਨੈ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਅਸਰ ਸੰਘਾਰਨ ਗੁਰ ਕੈ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾਂ ਪਾਤ ਸਾਹਾ ਹੈ ਸੇ ਭਗਤ ਸਚੇ ਤੇਰਾ ਮਨ ਭਾਏ ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅੰਦਨ ਗਾਵੈ ਨਿਰਧਨ ਕਾ ਨਾਮ ਵਿਸਾਹਾ ਹੈ
ਜਨੇ ਆਪੇ ਮੇਲ ਬਛੋੜਹਿ ਨਾਹੀ, ਗੁਰ ਕੈ ਸਬਦ ਸਦਾ ਸਲਾਹੀ, ਸਭ ਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹੇ, ਬਿਨ ਸਬਦ ਤੁਧ ਨੋ ਕੋਈ ਨ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ।

ਸਾਰਾ ਗੁਰਮੁਖ ਨਾਮ ਦੇਵੈ ਤੂੰ ਆਪੇ ਸਹਿਸਾ ਗਣਤ ਨਤਾਹੀ ਭਗਤ ਸੱਚੇ ਤੇਰਾ ਦਰਬਾਰੇ ਸਭ ਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੋਹਾਏ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸੱਚ ਇੱਕ ਖੇਲ ਰਚਾਇਆ ਕੋਈ ਨ ਕਿਸੇ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਬਿਗਸੈ ਸਭ ਰਸ ਦੇ ਹੀ ਮਹਾਹੇ ਬਾਜਾ ਪਾਉਣ ਤੈ ਆਪ ਬਜਾਏ ਸਭ ਸਕਤੀ ਦੇ ਹੀ ਮਹਿ ਪਾਏ ਗੁਰਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸਬਦ ਤਹਾਏ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰ ਨ ਬੀਆ ਗੁਰਪ੍ਰਸਾਦੀ ਆਪ ਪਛਾਣੈ ਕਮਲ ਬਿਕਸੈ ਬੁੱਧ ਤਾਹਾ ਹੈ ਆਪਣੀ ਕਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹੈ ਦੇਹੀ ਅੰਦਰ ਬਸਤ ਅਪਾਰਾ ਆਪੇ ਕਪਟ ਖੁਲਾਵਣ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ ਬੁਝਾਹਾ ਹੈ ਸਭ ਰਸ ਦੇ ਹੀ ਅੰਦਰ ਪਾਏ ਬਿਰਲੇ ਕੋ ਗੁਰਸ਼ਬਦ ਬਜਾਏ ਅੰਦਰ ਖੋਜੇ ਸ਼ਬਦ ਸਲਾਹੇ ਬਾਹਰ ਕਾਹੇ ਜਾਹਾਏ ਬਿਣ ਚਾਖੇ ਸਾਧ ਕੇ ਸਹਿ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸਤਾ ਹਾਏ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਮ ਵਖਾਣੈ ਅਨ ਦਿਨ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੈ ਗੁਰ ਸੇਵਾ ਤੇ ਸਭ ਕਿਛ ਪਾਏ ਹੋਮੈ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸ਼ਬਦੇ ਸੋਹਾ ਹੈ ਗੁਰ ਕੈ ਸ਼ਬਦ ਅੰਮ੍ਰਿਤ ਹੈ ਬਾਣੀ ਅਨ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹੈ ਸੇਵਕ ਸੇਵਾ ਸ਼ਬਦ ਸਲਾਹੇ ਸਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸ਼ੇ ਸ਼ਬਦ ਮਲਾਏ ਪਰਮਲ ਵਾਸ ਮਨਤਾ ਹਾਹੇ ਸ਼ਬਦੇ ਆਕਥ ਕਥੇ ਸਲਾਹੇ ਮੇਰੇ ਪ੍ਰਭ ਸਾਚੇ ਬੇਪਰਵਾਹੇ ਆਪੇ ਗੁਣਦਾਤਾ ਸ਼ਬਦ ਮਲਾਏ ਸ਼ਬਦੈ ਕਾ ਰਸਤਾ ਹਾਹੇ ਮਨਮੁਖ ਭੂਲਾ ਠੌਰ ਨ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ

ਤੇਰੀ ਬਾਣੀ ਸੱਚੀ ਆਪੇ ਅਲਖ ਅਥਾਹੇ ਬਿਨ ਗੁਰਦਾ ਤੇ ਕੋਈ ਨ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਭ ਦੇ ਸੱਚ ਸਲਾਹੇ ਸੇ ਜਨ ਮਿਲੇ ਤੁਰੇ ਆਪ ਮਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੈ ਨਿਤ ਸਾਚੇ ਗੁਣ ਗਾਵੈ ਗੁਣੀ ਸਮਾਹੇ ਮਾਰੂ ਮਹੱਲਾ ਤੀਜਾ ਨਿਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਧਿਆਏ ਨ ਗੁਰਮਤ ਸੇਲ ਸਨਾਹੇ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨਾਉ ਨਿਧ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹਾਏ ਰਈਅਤ ਰਾਜੇ ਦੁਰਮਤ ਦੋਹੀ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਏਕ ਧਿਆਇਨ ਸਦਾ ਸੁਖ ਪਾਇਨ ਨਿਚਲ ਰਾਜ ਤਨਾਹਾ ਹੈ ਆਵਣ ਜਾਣਾ ਰੱਖੈ ਨ ਕੋਈ ਜੰਮਣ ਮਰਨ ਤੇ ਸਹਿਤ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤੇ ਸਹਿਤੇ ਪਾਹਾ ਹੈ ਸੱਚ ਸੰਜਮ ਸਤਿਗੁਰੂ ਦੁਆਰਾ ਹਉਮੈ ਕ੍ਰੋਧ ਸਭ ਦਿਨਵਾਰਾ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੈ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸਹਿ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾ ਹੈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸਚ ਨਾਮ ਸੁਹਿਲਾ ਬਿਨ ਸ਼ਬਦ ਕਾਰਜ ਕਿਹਾ ਹੈ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰ ਤੈ ਲਿਖ ਪਾਏ ਕਿਰਤਨ ਚੱਲੈ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕੁਮਾਏ ਹਾਰ ਸਿਉਂ ਸਦ ਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹੋਮੈ ਰੋਗ ਨਤਾਹਾਏ ਰਾਸ ਕਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕੁਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਬਿਸ਼ਟਾ ਮਾਹੇ ਸਮਾਹਾਏ ਵੇਦ ਪੜ੍ਹੈ ਪੜ ਬਾਦ ਵਖਾਣੈ ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਣੈ ਗੁਰਮੁਖ ਹੋਵੈ ਸੋ ਤਤ ਬਲੋਵੈ ਰਸਨਾ ਹਰ ਰਸ ਤਾਹਾ ਹੈ ਘਰ ਬਤ ਛੋਡੈ ਬਾਹਰ ਤਾਵਹਿ ਮਨਮੁਖ ਅੰਧੇ ਸਾਧ ਨ ਪਾਵਹਿ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾ ਹੈ ਮਨਮੁਖ ਦੇਹੀ ਭਰਮ ਪਤਾਰੋ ਦੁਰਮਤ ਮਰੈ ਨਿਤ ਹੋਏ ਖੁਆਰੋ ਕਾਮ ਕ੍ਰੋਧ ਮਨ ਦੂਜਾ ਲਾਇਆ ਸੁਪਨੈ ਸੁਖ ਨ ਤਾਹਾ ਹੈ ਕੰਚਨ ਦੇਹੀ ਸ਼ਬਦ ਪਤਾਰੋ ਅਨਦਿਨ ਭੋਗ ਭੋਗੇ ਹਰ ਸਿਉਂ ਪਿਆਰੋ ਮਹਿਲਾਂ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੈ ਆਪੇ ਦੇਵੈ ਦੇਵਨ ਹਾਰਾ ਤਿਸ ਆਗੈ ਨਹੀਂ ਕਿਸੇ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸ ਦਾ ਹੁਕਮ ਅਥਾਹਾ ਹੈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾਏ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਭੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਬਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਦਾ ਗੁਰਮੁਖ ਮਨ ਨਿਰਮਲ ਸਰ ਸਰ ਨਹਾਵੈ ਮੈਰਨ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦ ਹੀ ਸੱਚੀ ਭਗਤ ਦਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦ ਹੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੈ ਸੋ ਸੋਝੀ ਪਾਏ ਹੋਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਭਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਵੈ ਮਨ ਖੋਜ ਸੁਣਾਏ ਸੱਚੈ ਨਾਮ ਸਦਾ ਲਿਬ ਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਜਾਂ ਤਿਸ ਭਾਵੈ ਸਤਿਗੁਰੂ ਮਿਲਾਏ ਜਾਂ ਤਿਸ ਭਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ
ਮਨ ਹਠ ਕਰਮ ਕਰੇ ਸੋ ਛੀਜੈ, ਬਹੁਤੇ ਭੇਖ ਕਰੇ ਨਹੀਂ ਭੀਜੈ, ਵਿਖਿਆ ਰਾਤੇ ਦੁੱਖ ਕਮਾਵੈ, ਦੁੱਖੇ ਦੁੱਖ ਸਮਾਹਿੰਦਾ, ਗੁਰਮੁਖ ਹੋਵੈ ਸੋ ਸੁੱਖ ਕਮਾਏ, ਮਰਨ ਜੀਵਨ ਕੀ ਸੋ ਜੇ ਪਾਏ, ਮਰਨ ਜੀਵਨ ਜੋ ਸਮ ਕਰ ਜਾਣਾ ਸੋ ਮੇਰੇ ਪ੍ਰਭ ਭਾਈਂਦਾ, ਗੁਰਮੁਖ ਮਰਹਿ ਸੋ ਹੈ ਪਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨ ਹੈ ਸਮਾਏਦਾ, ਸੇ ਬੜ ਭਾਗੇ ਜਿਨੇ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲਾਗੈ, ਦਰ ਸੱਚੈ ਸੋਭਾ ਪਾਏਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾਪ ਅਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏਦਾ, ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮੈਲ ਨਾ ਲਾਵੈ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏਦਾ, ਮਾਰੂ ਮਹੱਲਾ ਤੀਜਾ, ਆਪੇ ਸ੍ਰਿਟ ਹੁਕਮ ਸਭ ਸਾਜੇ, ਆਪੇ ਥਾਪ ਉਥਾਪ ਨਵਾਜੇ, ਆਪੇ ਨਿਆਉ ਕਰੇ ਸਭ ਸਾਚਾ, ਸੱਚ ਸੱਚ ਮਿਲਾਏਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦ ਭਸਮੈ ਕੀ ਢੇਰੀ, ਖੇਹੂ ਖੇਰ ਲਾਏਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸਬਦ ਅਪਾਰਾ, ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਬਸੈ ਮੁਰਾਰੇ, ਗੁਰ ਕੈ ਸਬਦ ਵਣਜਣ ਵਾਪਾਰੀ, ਨਦਰੀ ਆਪ ਮਿਲਾਏਦਾ, ਸੋ ਸੋਚਾ ਜੇ ਕ੍ਰੋਧ ਨਵਾਰੇ, ਸਬਦੇ ਬੂਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਹੈ ਸਬਦ ਵਿਚਾਰੀ, ਅਨ ਤਿਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਦਾ, ਇਸ ਮਨ ਮੰਦਰ ਮੈਂ ਮਨੁਆ ਤਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ, ਬਿਨ ਸਤਿਗੁਰ ਪੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਏਦਾ, ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਬੇਚਾਰਾ, ਆਪੇ ਬਖਸ਼ ਮਲਾਏਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸਿਉਂ ਚਿਤ ਲਾਏਂਦਾ, ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਬਿਰਲਾ ਬੂਝੈ ਕੋਈ, ਨਾਮ ਨਿਧਾਨ ਬਸਿਆ ਕਟੇ ਅੰਤਰ, ਰਸਨਾ ਨਾਮ ਤੇ ਆਏਂਦਾ, ਦਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹੇ ਬੱਧਾ ਜਮਕਾਲੇ, ਜਮਕੀ ਫਾਸੇ ਕਭੂ ਨਾ ਟੂਟੈ, ਦੂਜਾ ਭਾਈ ਪਰਮਾਏਦਾ, ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕੁਮਾਹੀ, ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਦਾ, ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕੁਮਾਵੈ ਸਭ ਦੁੱਖ ਕਾ ਬਾਸਾਰਾ, ਸਤਿਗੁਰ ਸੇ ਵੈਸੇ ਸੁਖ ਪਾਵੈ, ਸੱਚੇ ਸ਼ਬਦ ਮਿਲਾਏਦਾ, ਪੌਣ ਪਾਣੀ ਹੈ ਬਹਿ ਸੰਤਰ, ਮਾਇਆ ਮੋਹ ਵਰਤੈ ਸਭ ਅੰਤਰ, ਜਿਨ ਕੀਤੇ ਜਾਂ ਤਿਸੈ ਪਛਾਣੈ, ਮਾਇਆ ਮੋਹ ਚੁਕਾਏਂਦਾ, ਇੱਕ ਮਾਇਆ ਮੋਹੇ ਗਰਭ ਵਿਆਪੇ, ਹਉਮੈ ਹੋਏ ਰਹੇ ਹੈ ਆਪੇ, ਜਮ ਕਾ ਲੈ ਕੇ ਖਬਰ ਨਾ ਪਾਏ, ਅੰਤ ਗਿਆ ਪਛਤਾਏਂਦਾ, ਜਿਨ ਉਪਾਏ ਸੋ ਬਿਧ ਜਾਣੈ, ਗੁਰਮੁਖ ਦੇਵ ਹੈ ਸ਼ਬਦ ਪਛਾਣੈ, ਨਾਨਕ ਦਾਸ ਕਹਿ ਬੇਨੰਤੀ, ਸੱਚ ਨਾਮ ਚਿਤ ਲਾਏਂਦਾ, ਜਿਨੇ ਉਪਾਏ ਸੋ ਬਿਧ ਜਾਣਾ, ਗੁਰਮੁਖ ਦੇਵ ਹੈ ਸ਼ਬਦ ਪਛਾਣੈ, ਨਾਨਕ ਦਾਸ ਕਹਿ ਬੇਨੰਤੀ, ਸੱਚ ਨਾਮ ਚਿਤ ਲਾਏਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਕੋਸੀ ਪੀ ਸਚ ਇੱਕ

0: ਤੈਨੂੰ ਚਾਹ ਇਹੋ ਨੀ ਤੇ ਪ੍ਰਭੂ ਕੋਲ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਨਿਰੰਕਾਰ ਤੂੰ ਸਦਾ ਊਚ ਭਗਵਾਨ ਬੇਨਤੀ ਆਪਣੀ ਭਗਤੀ ਲਾਇ
1: ਮੰਗੋ ਦਾਨ
0: ਠਾਕੁਰ ਨਾਮ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ
0: ਸਲਾਮਤ
1: ਨਿਰੰਕਾਰ ਤੂੰ ਠਾਕੁਰ
0: ਊਚ ਭਗਵਾਨ
1: ਨਾਨਕ ਕੀ ਭਾਵੇ ਆਪਣੀ ਭਗਤੀ ਲਾਇ ਮੰਗੋ ਦਾਨ ਠਾਕੁਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ ਭੁੱਲ ਚੁੱਕ ਮਾਫ਼ ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ
2: ਵਾਹਿਗੁਰੂ
1: ਜੀ ਕਾ ਖਾਲਸਾ
2: ਸਤਿਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਸ ਪਏ ਤੋ ਕਾਰਨ ਸਾਹਿਬਾ।

ਦਰ ਕਰ ਮਹਿਲਾ ਹਸਤੀ ਘੋੜੇ ਛੋਟ ਵਿਲਾਇਤ ਦੇਸ ਗਏ ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆਂ ਥਾਏ ਪਏ ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆਂ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ਖਲੜੀ ਖਪੜੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ

ਸੁਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ

ਖਿਸ਼ਮਾਰਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ ਹਰਨਾਖਿਸ਼ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ

ਭਗਤਾਂ ਨੂੰ ਜਮਜੂਹੇ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ

ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੀ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਬਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਭੌਂਕ ਮੂਹੇ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੁ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨ ਛੂਡੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜੈ ਤੈ ਵਾਦ ਵਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੁਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨਕੈ

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਇੱਕ ਓਅੰਕਾਰ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋਵ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁੰਨ ਅਸਲੇ ਕੀ ਪੇ ਬਾਰੀਏ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦੀ

ਗਿਆ ਲਾਪੇ ਸੰਗ ਰਾਗਨੀ ਪੰਚੋ ਥਾਪੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਦਨਾਸਰੀਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕਿਓ ਵਾਰਾ ਖਾਉ ਖਟਿਓ ਪੌਰ ਆਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਪੁਨਿਆਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੋ ਤੁੱਠੇ ਤਾਨ ਕਲੋਲ ਗਾਇਨ ਤਾਰ ਮਿਲਾ ਬਹੀ ਤੇ ਲੰਗੀ ਦੇਵ ਕ੍ਰਿਆਈ ਬਸੰਤੀ ਸੰਧੂਰ ਸੁਹਾਈ ਸਰ ਸਹੀਰੀ ਲੈ ਪਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸਬਾਨ ਓ ਆਹੇ ਬੇਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਸ਼ੇਲੀ ਪੱਟ ਮੰਜਰੀ ਢੋਡੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਜਗ ਦਾਤਾ ਸੋਈ ਭਗਤ ਵਸ਼ਲ ਤੇਹ ਲੋਈ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਈ ਜੀਓ। ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਤੇ ਆਵ। ਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ। ਹੇ

ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨੇ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧੰਨ ਧੰਨ ਕਹੇ ਸ਼ਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੇ ਨਾਹੀਂ ਗੁਰ ਜਾਏ ਹਰ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਬੂਲ ਨਾ ਪਾਇਆ ਮਿਤ ਪੈਜੇ ਮਿਤ ਬਿਗ ਸਹਿ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ

ਸੋ ਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਹਾ। ਸੁਖ ਹੋਟਲ ਗੁਰੂ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਹਾਂ। ਸਤਿਕਾਰਯੋਗ ਸਵਰਗ ਵਾਸੀ ਸਰਦਾਰਨੀ ਮਨਜੀਤ ਕੌਰ, ਜਿਹੜੀ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਸਦੇਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਅਤੇ ਉਹਨਾਂ ਦੇ ਪੰਜ ਭੂਤਿਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਤਸ਼ਾਹ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ ਅਤੇ ਸਤਿਕਾਰਯੋਗ ਗਿਆਨੀ ਗੁਰਜੀਤ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ ਨੇ। ਗਿਆਨੀ ਜਗਤਾਰ ਸਿੰਘ ਜੀ ਹੁਣੇ ਅੰਤਿਮ ਅਰਦਾਸ ਕੀਤੀ ਹੈ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਦਰਸ਼ਨ ਦਿਦਾਰੇ ਦਿੱਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਪਾਣਾ ਵਾਪਰਿਆ, ਇਹਨਾਂ ਦੇ ਨਾਲ ਦੁੱਖ ਵਡਾਇਆ ਹੈ, ਸੰਸਕਾਰ 'ਤੇ ਪਹੁੰਚ ਕੇ ਹੁਣ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀ ਮਾਉਂਟ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਰਿਵਾਰ ਦੇ ਇਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਦੀ ਜੋ ਬਲੈਸਿੰਗ ਇਸ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਅਤੇ ਦੁੱਖ ਝੱਲਣ ਦੀ ਸਮਰੱਥਾ ਬਖਸ਼ੇ। ਗੁਰੂ ਘਰ ਵੱਲੋਂ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ, ਜੋ ਸਰੋਪੇ ਦੀ ਦਾਤ ਹੈ, ਮੈਂ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਉਹਨਾਂ ਨੂੰ ਸਰੋਪਾ ਦਿੱਤਾ ਜਾਵੇ। ਉਹਨੂੰ ਬੇਨਤੀ ਹੈ ਕਿ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੀ ਜੋ ਆਸ਼ੀਰਵਾਦ ਹੈ, ਬਲੈਸਿੰਗ ਹੈ, ਇਹ ਲੈ ਲਓ ਅਤੇ ਅਰਦਾਸ ਕਰਦੇ ਕਿ ਮਹਾਰਾਜ ਇਸ ਬੱਚੇ ਨੂੰ, ਇਹ ਪਰਿਵਾਰ ਨੂੰ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਅਤੇ ਇਸ ਦੁੱਖ ਦੇ ਵਿੱਚ ਸਾਰਿਆਂ ਨੂੰ ਇਹ ਦੁੱਖ 'ਤੇ ਚੱਲਣ ਦੀ ਸਮਰੱਥਾ